ਪੈਰ ਪਾਪੇ ਖੋਨੇਰਾ ਮਿਟਿਆ ਗਿਆਨ ਸਿਆ ਹਨੇਰਾ ਸੁਨ ਬਦੇ ਸਿਰ ਦੇ ਬਸਾਓ ਮਨ ਚੇ ਨਾਨਕ ਬਲ ਪਾਵੋ ਹਲਤ ਬਲ ਦੋਹਲੇ ਸਵਾਰ ਰਾਮ ਨਾਮ ਅੰਤਰ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸਿਤ ਸਾਚ ਪਰਿਖਿਆ ਮੰਤਰ ਨਾਮ ਤੇ ਭੁੱਲ ਬਿਲਾਏ ਦੁਖ ਦਰਦ ਮੰਤੈ ਭਉ ਜਾਏ ਸਚ ਵਪਾਰ ਕਰੋ ਵਪਾਰੀ ਦਰਗਾਹ ਨੇ ਬੈਖੇ ਤੁਮਾਰੀ ਘਾਟੇ ਕਰ ਰੱਖੋ ਮਨ ਮਾਏ ਨਾਨਕ ਬਹੁ ਨਯਾ ਬਹਿ ਜਾਹੇ ਤਿਥ ਦੁਰਖਾਂ ਕੋ ਜਾਏ ਉਪਰੇ ਰੱਖ ਨਰਥ ਆਏ ਨਿਰਭਉ ਜਪੈ ਸੁਖਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਦ ਮਨ ਹੋਵੇ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਦਿਨ ਕੋਈ ਨਾ ਪਹੁੰਚਣਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਰਜਾਂ ਕੇ ਦ੍ਰਿਸ਼ਟ ਦਰਸ਼ਨ ਭੇਗਤ ਉਦਰ ਸ੍ਰੇਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰਦਾਮੇ ਪ੍ਰਗ ਪ੍ਰਧਾਨ ਜਿਸ ਮਨ ਵਸੇ ਸੋਤ ਨੇ ਨਿਹਾਲ।

ਕਾ ਇਹ ਆਧਾਰ ਉੱਤਮ ਸਰੋਗ ਸਾਧਕੈ ਬਚਨ ਅਮਲੇਖ ਲਾਲ ਹੈ ਰਤਨ ਸੁੰਤ ਕਮਾਵਤ ਉਧਾਰ ਅਵਤਰੈ ਲੋਕੈ ਅਨੁਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਨਾਦ ਵਾਜੈ ਸੁਨ ਸੁਨ ਆਨੰਦ ਕਰੈ ਪ੍ਰਭ ਗਾਜੈ ਪ੍ਰਗਟੈ ਗੋਪਾਲ ਮਹਾਂਤ ਕੈ ਮਾਥੈ ਨਾਨਕ ਦੁਰਤਨ ਕੈ ਸਾਥੈ ਸਰਣ ਜੋ ਸੁਨ ਸਰਣੀ ਆਏ ਕਰ ਕਿਰਪਾ ਪ੍ਰਵਾ ਮਿਲਾਏ ਮਿਟ ਗਏ ਬੈਰ ਭੈ ਸਭ ਰਹਿਣ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪੈ ਗੁਰਦੇ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਮਾਰੀ ਪ੍ਰਭ ਕੀ ਉਸ ਕਰੋ ਸੰਨ ਮੀ ਸਾਵਧਾਨੀ ਕਾਗਰਚੀਤ ਸੁਖ ਮੁਨੀ ਸਹਿ ਗੋਬਿੰਦ ਗੁਰੂ ਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਪੂਚ ਪਾਏ ਅਸਥਾਨ ਬਹੁ ਨ ਹੋਵੇ ਆਮਨ ਜਾਨ ਹਰ ਤਨਖਾੜ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੈਂ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦਿਸ਼ਟੇਤਾ ਇਹ ਫਲ ਤੇ ਜਨ ਕੈ ਮੁਖ ਭਨੈ ਗੁਰੂ ਨਾਨਕ ਨਾਮ ਬਚਨ ਮਨ ਸੁਨੈ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਚਨ ਬਾਣੀ ਸਿਮਰਤ ਸਾਤਰ ਭੇਦ ਵਖਾਣੀ ਸਗਲ ਮਤਾਨ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਗ ਕਿਰਪਾ ਤੇ ਜਮ ਤੈ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸੁਣ ਨਾਨਕ ਤੇ ਆਏ ਜਿਸ ਮਨ ਬਸੈ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਗਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਗਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਿਆਵਨਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਹੈ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਰਕਾ ਸੇਵਕ ਪਰਿਵਾਰ ਭਾਈ ਗੁਰਪਾਲ ਸਿੰਘ ਬੀਬੀ ਜਸਵੀਰ ਕੌਰ ਵੱਲੋਂ ਆਪਣੀ ਪੋਤਰੀ ਅਤੇ ਰਾਜਿੰਦਰ ਸਿੰਘ ਹਰਮੀਤ ਕੌਰ ਵੱਲੋਂ ਆਪਣੀ ਬੱਚੀ ਅਨਾਹਦ ਕੌਰ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਤਿਗੁਰੂ ਜੀ ਆਪ ਦੇ ਚਰਨ ਪਸਦਿਆਂ ਹੋਇਆਂ ਪਿੱਤਰ ਬਾਣੀ ਸੁਖਨੇ ਸਾਹਿਬ ਜੀ ਦੇ ਜਾਪ ਕਰਵਾਏ ਗਏ ਸ਼ਬਦ ਕੀਰਤਨ ਹੋਏ ਸ਼ੇ ਪੂਜਨ ਸਾਹਿਬ ਜੀ ਗਾਇ ਨੂੰ ਸਮੱਚੀਆਂ ਸੇਵਾ ਮਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸੇ ਸੁਸਪਸ਼ਟ ਬਾਣੀ ਪੜ੍ਹਨ ਦਾ ਆਤਮ ਬਖਸ਼ਣੀ ਕਿਰਪਾ ਕਰਨੀ ਸੁਮੋ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਥਰਖਣਾ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਥਰਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਦਾਤਾਂ ਬਖਸ਼ਣੀਆਂ ਬੱਚੀ ਨੂੰ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਉੱਚ ਵਿਦਿਆਦਾਨ ਬਖਸ਼ਣਾ ਸੀਸ 'ਤੇ ਮਿਹਰ ਭਰਿਆ ਥਰਖਣਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਦਰੋਂ ਗਰੋਂ ਗੁਰਸਿੱਖ ਜੀਵਨ ਨਾਮ ਦਾਨ ਬਖਸ਼ਣਾ ਸਤਿਗੁਰ ਪਰਿਵਾਰ ਵੱਲੋਂ ਇਸ ਖੁਸ਼ੀਆਂ ਦੇ ਸੰਬੰਧ ਸੋਹਣੇ ਰੁਮਾਲੇ ਭੇਟ ਕਰਦੇ ਹਨ ਅੰਗੀਕਾਰ ਕਰਨੇ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨਾ ਪ੍ਰਸ਼ਾਦ ਸੰਗਤ ਚ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤੇ ਲਪੇਟਾ ਦਰ ਤੇ ਪ੍ਰਵਾਨ ਕਰਨੇ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਦਾਤਾਂ ਬਖਸ਼ਣੀਆਂ ਸੁਖਮਨੀ ਸਾਹਿਬ ਜੀ ਕੇ ਵਾੜ ਜੀ ਕੇ ਅਰਦਾਸ ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖ ਵਾਕ

ਸ੍ਰੀ ਵਾਹਿਗੁਰੂ ਸਾਹਿਬ ਜੀ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕਾਉ ਹਰ ਹਰ ਸਦਾ ਭਜੋ ਜਗਦੀਸ਼ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਾ ਕੀਤੀਆਂ ਹਨ। ਸੇਵਕ ਪਰਿਵਾਰ ਭਾਈ ਗੁਰਪਾਲ ਸਿੰਘ ਸੁਪਰਿਵਾਰ ਵੱਲੋਂ ਆਪਣੀ ਬੱਚੀ ਅਨਾਥ ਕੌਰ ਦੇ ਜਨਮਦਿਨ ਦੀਆਂ ਖੁਸ਼ੀਆਂ 'ਚ ਗੁਰੂ ਮਹਾਰਾਜ ਦੇ ਚਰਨ ਪਰਸੇ ਗਏ। ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ। ਸ਼ਬਦ ਕੀਰਤਨ ਸੰਗਤ ਵੱਲੋਂ ਪਰਿਵਾਰ ਅਤੇ ਬੱਚੀ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਬੇਨਤੀ। ਗੁਰੂ ਮਹਾਰਾਜ ਕਿਰਪਾ ਕਰਨ, ਸਮੂਹ ਪਰਿਵਾਰ ਅਤੇ ਬੱਚੀ ਸਿਰ 'ਤੇ ਮਿਹਰ ਪਿਆ ਚੜ੍ਹਦੀ ਕਲਾ ਦਾਤਾ ਬਖਸ਼ਣ। ਪਰਿਵਾਰ ਨੂੰ ਬੇਨਤੀ ਹੈ ਗੁਰੂ ਘਰ ਵਿੱਚ ਸਿਰ ਪਾਓ, ਬਖਸ਼ ਬੱਚੀ ਨੂੰ ਦਿੱਤਾ ਜਾਵੇਗਾ। ਭਾਈ ਜਗਤਾਰ ਸਿੰਘ ਜੀ ਸਿਰ ਪਾ ਦੇਣਗੇ। ਪ੍ਰਾਪਤ ਕਰਨ ਪਰਿਵਾਰ ਬੱਚੀ ਨੂੰ ਸਿਰ ਪਾ ਦਿੱਤਾ ਜਾਵੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ

ਵਿਚਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਮਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਆ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ

ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ

ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਵਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ।

ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ

ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤੇਰਾ ਧੋਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾ ਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਾਓ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚ।

ਹਰ ਧਿਆਵੈ ਤੁਧਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ

ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਆਦਿ ਪੁਰਖ ਪਰੰਪਰਾ।

ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਾਇਕ

ਤਾਕੇ ਕਾਲ ਨਿਕਟ ਨਹਿ ਐਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦਿਸ਼ਟ ਤਨ ਜਾਹੇ ਨਿਹਰ ਹਉ, ਤਾਕੇ ਤਾਪ ਤਨਕ ਮੈਂ ਹਰ ਹਉ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਛਾ

ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੁ ਉਭਾਰੀ, ਸਰਬ ਠਾਵਰ ਮੋਹੋ ਅਸਹਾਈ, ਦੁਸ਼ਟ ਦੋਖ ਤੇ ਲਿਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਵਿਖ ਸਕਲ ਦੇਹ

ਬਰਤ ਪਰੀਆ ਚੁਨ ਚੁਨ ਸਤਰੁ ਹਮਾਰੇ ਮਰੀਆ ਦੇਗ ਤੇਗ ਜਗ ਮੈਂ ਦਉ ਚੱਲੈ ਰਾਖਾ ਮੋਹ ਔਰ ਨਾ ਦਲੈ ਤੁਮ

ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਮਿਟ ਹੋ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਓ।

ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਾਸਤਾ ਜੀ ਨਹਿ ਜਾਈ, ਨਿਤ ਨਿਤ ਰਾਹ ਗੁਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ ਪੌੜੀ।

Mm-hmm.

ਅਰਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵਾਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਜ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਹੁਲ ਭੇਟਾ ਕੀਤੀ ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਕੇ ਲਦਾਤਾਂ ਬਖਸ਼ਣੀਆਂ ਗੁਰਮੀਤ ਸਿੰਘ ਕਿਰਨਪ੍ਰੀਤ ਕੌਰ ਆਪਣੀ ਦੋਤੀ ਕਿਰਪਾ ਜਿੰਦ ਕੌਰ ਦੇ ਜਨਮ ਦਿਨ ਦੀ ਕੁਛ ਅਰਦਾਸ ਬੇਨਤੀ ਕਰਦੇ ਹਨ ਜਤਿੰਦਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਜਸਵੀਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਪਰਿਵਾਰਾਂ ਦੇ ਬੇਨਤੀਆਂ ਗੁਰਮਤ ਸੰਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਗੌਮ ਦੇ ਜਥੇਦਾਰ
ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖ ਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

काल कोहर समुद्र में बूढ़त थे, कब हूँ मिट है नहीं रे पछतायो।

ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪੰਜਵਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਝਾਈ, ਛੋੜਿਆ ਹੱਬ ਕਿਜ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ।

ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਘੁੱਲੀਐ, ਜਿਸਨੂੰ ਵਿਸਰੇ ਨਾ ਸੋ ਨਿਰ ਧਨ ਕਾਂਡੀਐ, ਜਿਸਨੂੰ ਵਿਸਰੇ ਨਾ ਸੋ ਜੋਨੀ ਹਾਂਡੀਐ, ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ, ਜਿਸ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਆਪ ਜੀ ਸੰਤਮਨਾਂ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਰਾਵਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ ਆਪਣੇ ਨਾਮ ਲੈਵਲ 'ਚ ਲਿਖਾ ਸਕਦੇ ਹੋ ਜੀ। ਗੁਰੂ ਵਾਲੇ ਬਣ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

प्रतख गुरु निस्तारे बाणी बिरलो विचारसी जे को

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀ ਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਗੁਰੂ ਸਰੂਪ ਸਾਧ ਸੰਗਤ ਜੀ, ਜਿਸ ਪ੍ਰਕਾਰ ਆਪ ਜੀ ਨੂੰ ਪਤਾ ਹੀ ਹੈ ਕਿ ਹੁਣ ਸਮਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦਾ ਹੈ, ਉਸ ਅਧੀਨ ਆਪ ਜੀ ਨੇ ਹੁਣੇ ਹੁਣੇ ਦਾਸ ਪਾਸੋਂ ਜੋ ਪਵਿੱਤਰ ਬਚਨ ਸਰਵਣ ਕੀਤੇ ਹਨ, ਇਹ ਪਾਵਨ ਬਚਨ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਚਨਾ ਤੋਂ ਆਸਾ ਰਾਗ ਵਿੱਚ ਉਚਾਰੀ ਗਈ ਖਾਸ ਬਾਣੀ ਪੱਟੀ ਨਾਮਕ ਬਾਣੀ ਦਾ ਇਹ ਸੋਲਵਾਂ ਬੰਦ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਨੇ ਬੜੀ ਮਿਹਰਾਮਤ ਬਖਸ਼ਿਸ਼ ਕੀਤੀ ਹੈ ਕਿ ਇਹ ਗੁਰੂ ਕਿਰਪਾ ਅਤੇ ਸੰਗਤ ਦੀ ਅਸੀਸ ਸਦਕਾ, ਸਹਿਯੋਗ ਸਦਕਾ ਇਹ ਪੱਟੀ ਨਾਮਕ ਬਾਣੀ ਦੀ ਵਿਚਾਰ ਕਰਦੇ ਕਰਦੇ ਅੱਜ ਅਸੀਂ ਸੋਲਵੇਂ ਬੰਦ ਤੇ ਪਹੁੰਚ ਗਏ ਹਾਂ, ਬੰਦ ਨੰਬਰ 17 ਅਤੇ ਬੰਦ ਨੰਬਰ 18। ਉਹ ਸਤਿਗੁਰੂ ਕਿਰਪਾ ਕਰਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਪੂਰੇ ਹੋ ਜਾਣ ਤਾਂ ਇਹ ਸਾਰੀ ਬਾਣੀ ਦੀ ਇੱਕ ਵਿਚਾਰ ਤੁੱਛ ਬੁੱਧੀ ਅਨੁਸਾਰ ਜਿਤਨੀ ਕੁ ਮੈਨੂੰ ਸਮਝ ਆਈ ਉਹ ਸੰਪੂਰਨ ਹੋ ਜਾਏਗੀ। ਸੋ ਉਸ ਦੇ ਨਾਲ ਨਾਲ ਹੀ ਲਗਭਗ ਮੇਰਾ ਇਸ ਪ੍ਰਚਾਰਕ ਫੇਰੀ ਦਾ ਇਸ ਗੁਰਦੁਆਰਾ ਸਾਹਿਬ ਸਮਾਂ ਵੀ ਸਮਾਪਤੀ ਦੇ ਬਹੁਤ ਨਜ਼ਦੀਕ ਪਹੁੰਚ ਜਾਏਗਾ। ਗੁਰੂ ਸਵਾਰੀ ਸਾਧ ਸੰਗਤ ਜੀ, ਜਿੱਥੇ ਅਸੀਂ ਅੱਜ ਇਸ ਪਵਿੱਤਰ ਪਦੇ ਦੀ ਵਿਚਾਰ ਕਰਨੀ ਹੈ, ਇਹ ਵਿਚਾਰ ਤੇ ਗੁਰੂ ਨੇ ਕਰਵਾਉਣੀ ਹੈ। ਆਪ ਜੀ ਜਦੋਂ ਰਿਸਪੌਂਸ ਦਿੰਦੇ ਹੋ ਨਾ, ਜਦੋਂ ਮੈਂ ਕਿਸੇ ਆਡੀਅੰਸ ਦੀ ਬੋਡੀ ਲੈਂਗੁਏਜ ਨੂੰ ਦਰਸ਼ਨ ਕਰਨਾ ਵੀ ਉਹ ਆਨੰਦ ਲੈ ਰਹੇ ਨੇ ਤੇ ਫਿਰ ਥੋੜ੍ਹਾ ਜਿਹਾ ਹੋਰ ਉਤਸ਼ਾਹ ਆ ਜਾਂਦਾ। ਮੈਂ ਸਮਝਣਾ ਗੁਰੂ ਕੀ ਸੰਗਤ ਹੀ ਵਿਚਾਰ ਕਰਵਾਉਂਦੀ ਹੈ। ਜਿਤਨੀ ਆਪ ਜੀ ਇਕਾਗਰਤਾ ਬਖਸ਼ਿਸ਼ ਕਰੋਗੇ, ਗੱਲਾਂ ਬਾਤਾਂ ਤੋਂ ਗੁਰੇਜ਼ ਕਰੋਗੇ, ਉਹਨਾਂ ਮਾਹੌਲ ਸੁੰਦਰ ਬਣ ਜਾਂਦਾ ਹੈ। ਸਤਿਸੰਗਤ ਜੀ, ਮੈਂ ਆਪ ਜੀ ਨੂੰ ਚੇਤਾ ਕਰਾ ਦਿਆਂ ਵੀ ਅੱਜ ਪਹਿਲੇ ਪਾਤਸ਼ਾਹ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕੱਲ ਉਧਰੀ, ਇੱਕ ਨਾਮ ਧਰਮ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਪਾਵਨ ਜੋਤੀ ਜੋਤ ਸਮਾਵਣ ਦਾ ਵੀ ਦਿਹਾੜਾ ਹੈ। ਤੋ ਅਖੀਰ ਵਿੱਚ

ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕਰਾਂਗਾ। ਆਪ ਜੀ ਨੇ ਜ਼ਰੂਰ ਕਿਰਪਾ ਕਰਨੀ, ਬੇਨਤੀ ਪ੍ਰਵਾਨ ਕਰਨੀ, ਸਹਿਯੋਗ ਅਸੀਸ ਦੇਣੀ, ਇਕਾਗਰਤਾ ਬਖਸ਼ਿਸ਼ ਕਰਨੀ। ਸੋ ਅੱਜ ਦੇ ਬਚਨਾਂ ਦੀ ਸ਼ੁਰੂਆਤ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹਾਹੇ ਅੱਖਰ ਤੋਂ। ਇੱਥੇ ਲਿਖਿਆ ਹਾ ਹੈ, ਹਾਹੇ ਨੂੰ ਕੰਨਾ, ਉਸ ਤੋਂ ਅਗਲੇ ਹਾਹੇ ਨੂੰ ਦਲਾਵਾਂ, ਹਾ ਹੈ। ਕਿਉਂਕਿ ਇੱਕ ਮਿਸਟੇਕ ਸਾਡੇ ਤੋਂ ਪਾਠ ਕਰਨ ਲੱਗਿਆਂ ਇਹ ਹੁੰਦੀ ਏ, ਜ਼ਿਆਦਾਤਰ ਅਸੀਂ ਕਈ ਵਾਰੀ ਦਲਾਵਾਂ ਨੂੰ ਲਾਵਾਂ ਉਚਾਰਨ ਕਰ ਜਾਂਦੇ ਹਾਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਦੁਲਾਵਾਂ ਲੱਗੀਆਂ ਹੋਈਆਂ ਨੇ ਤੇ ਉਚਾਰਨ ਦੁਲਾਵਾਂ ਹੀ ਕੀਤਾ ਜਾਵੇ, ਪਰ ਉਂਝ ਚਲੋ ਅਣਜਾਣੇ ਵਿੱਚ ਹੋ ਜਾਵੇ ਤਾਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸੋ ਅੱਜ ਦੇ ਬਚਨਾਂ ਦੀ ਸ਼ੁਰੂਆਤ ਹਾ ਹੈ, ਹਾਰ ਕਥਾ ਬੂਝ ਤੂੰ ਮੂੜੇ। ਹਾਹੇ ਅੱਖਰ ਤੋਂ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਇਹ ਲੇਖਾ ਲਿਖਣ ਵਾਲਾ ਜਿਹੜਾ ਹੈ ਕਿ ਭਾਈ ਜੇ ਤੂੰ ਹਰੀ ਦੀ ਕਥਾ ਨੂੰ ਬੂਝ ਦੇ, ਇੱਥੇ ਵਿਦਵਾਨਾਂ ਨੇ ਅਰਥ ਕੀਤੇ ਨੇ ਸਮਝ, ਸਮਝ ਦੇ ਅਰਥ ਕੀਤੇ ਨੇ ਸਿੱਖ, ਤੂੰ ਹਰੀ ਦੀ ਕਥਾ ਸਿੱਖ। ਹੁਣ ਸਾਧ ਸੰਗਤ ਜੀ ਇੱਥੇ ਵਿਚਾਰਨ ਵਾਲੀ ਗੱਲ ਹੈ ਕਿ ਇਹ ਕਿਹਾ ਜਾਂਦਾ ਵੀ ਲਗਭਗ ਸਾਡੀ ਜਿਹੜੀ ਜਨਸੰਖਿਆ ਸਿੱਖਾਂ ਦੀ ਮੋਟੀ ਜੀ ਵੀ ਇਹ 3 ਕਰੋੜ ਹੈ। ਹਾਂਜੀ, ਉਹਦੇ ਚ ਸਾਰੇ ਰਲਾ ਮਰਲਾ ਕੇ ਸੱਚੀ ਮੁੱਚੀ ਦੇ ਲੱਭੋਗੇ ਫਿਰ ਤੇ ਬਹੁਤ ਥੋੜੇ ਲੱਭਣੇ ਨੇ, ਫਿਰ ਤੇ ਕੋਟਣ ਮੈਂ ਨਾਨਕ ਕੋ। ਅੱਛਾ, ਜਿਹੜੇ ਮੇਰੇ ਵਰਗੇ ਕਮਲੇ ਰਮਲੇ ਵੀ ਵਿੱਚੇ ਗਿਣ ਕੇ 3 ਕਰੋੜ ਬਣ ਗਏ ਨੇ, ਤੇ ਜੇ ਸਾਰੇ ਕਥਾ ਹੀ ਸਿੱਖ ਜਾਣ, ਇਹਦੇ ਜਿੰਨੇ ਕੋਈ ਹੁਣ ਸਿੱਖੇ ਨੇ ਉਹਨੇ ਕੋਈ ਨੀ ਮਾਣ, ਤੇ ਜੇ 3 ਕਰੋੜ ਸਿੱਖ ਗਿਆ ਤੇ ਕੀ ਬਣੇਗਾ। ਨਹੀਂ, ਉਹ ਮੈਂ ਬੇਨਤੀ ਕਰਾਂਗਾ ਨਾ ਵੀ ਕਿਹੜੀ ਕਥਾ ਸਿੱਖਣ ਦੀ ਮਹਾਰਾਜ ਗੱਲ ਕਰ ਰਹੇ ਨੇ। ਹਾ ਹੈ ਹਰ ਕਥਾ ਬੂਝ ਤੂੰ ਮੂੜੇ। ਹੁਣ ਗੁਰਮੁਖੋ ਇੱਥੇ ਕਥਾ ਦੇ ਅਰਥ ਨੇ ਸਿਫਤ ਸਲਾਹ, ਇਹ ਧਿਆਨ ਰੱਖਣਾ। ਸਿਫਤ ਸਲਾਹ ਗੁਰਬਾਣੀ ਦਾ ਪਾਠ ਵੀ ਹੈ, ਸਿਫਤ ਸਲਾਹ ਗੁਰਬਾਣੀ ਦਾ ਕੀਰਤਨ ਵੀ ਹੈ, ਸਿਫਤ ਸਲਾਹ ਗੁਰਬਾਣੀ ਦੀ ਕਥਾ ਵੀ ਹੈ। ਔਰ ਕਿਸੇ ਮਨੁੱਖ ਨੂੰ ਕੁਛ ਵੀ ਨਹੀਂ ਆਉਂਦਾ ਗੁਰਬਾਣੀ ਪਾਠ ਕੀਰਤਨ ਕਥਾ, ਤੇ ਉਹ ਉਂਝ ਹੀ ਕਵੇ ਨਾ ਵੀ ਵਾਹ ਗੁਰੂ। ਇਹ ਵੀ ਸਿਫਤ ਸਲਾਹ, ਉਹਨੂੰ ਕੋਈ ਗੁੰਗਾ ਹੈ ਉਹਨੂੰ ਵਾਹ ਗੁਰੂ ਵੀ ਆਖਣਾ ਨਹੀਂ ਆਉਂਦਾ, ਤੇ ਉਹਦੇ ਜਿਹੜੇ ਅੰਦਰੋਂ ਸ਼ੁਕਰ ਸ਼ੁਕਰਾਨੇ ਦੇ ਵਾਈਬ੍ਰੇਸ਼ਨ ਜਾਂਦੇ ਨੇ ਉਹ ਵੀ ਵਾਹਿਗੁਰੂ ਦੀ ਸਿਫਤ ਸਲਾਹ ਹੀ ਹੈ। ਹੁਣ ਜਦੋਂ ਹਿਰਨੀ ਅਰਦਾਸ ਕਰਦੀ ਹੈ, ਜਿਹੜੀ ਸਲੋਕ ਸਹਿਸਕ੍ਰਿਤੀ ਮਹੱਲਾ 5 ਚ ਇੱਕ ਗਾਥਾ ਹਿਰਨੀ ਦੀ ਗੁਰੂ ਅਰਜਨ ਸਾਹਿਬ ਨੇ ਨਿਰੂਪਣ ਕੀਤੀ ਹੈ ਵੀ ਕਿਵੇਂ ਉਹ ਘਿਰ ਗਈ ਤੇ ਉਹਨੂੰ ਲੱਗਾ ਵੀ ਹੁਣ ਮੈਂ ਆਪਣੇ ਅਕਲ ਆਪਣੇ ਬਲ ਬੂਤੇ ਮੌਤ ਤੋਂ ਨਹੀਂ ਬਚ ਸਕਦੀ, ਤੇ ਕਹਿੰਦੇ ਨੇ ਉਹਦੇ ਅੰਦਰੋਂ ਹੂਕ ਨਿਕਲੀ, ਅਰਦਾਸ ਨਿਕਲੀ। ਹੁਣ ਉਹ ਜਿਹੜੀ ਅਰਦਾਸ ਹੈ, ਉਹ ਜਿਹੜੀ ਹੂਕ ਹੈ, ਹਿਰਨੀ ਕੋਲ ਨਾ ਤੇ ਕੋਈ ਲਿਪੀ ਹੈ ਨਾ ਕੋਈ ਭਾਸ਼ਾ ਹੈ। ਆ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਹੈ ਨਾ, ਇਹਦੇ ਵਿੱਚ ਜਿਹੜੀ ਲਿਪੀ ਵਰਤੀ ਗਈ ਉਹ ਗੁਰਮੁਖੀ ਹੈ, ਲਿਪੀ ਗੁਰਮੁਖੀ ਹੈ। ਭਾਸ਼ਾ ਕੱਲੀ ਪੰਜਾਬੀ ਨਹੀਂ, ਮਰਾਠੀ ਵੀ ਹੈ, ਹੋਰ ਵੀ ਭਾਸ਼ਾਵਾਂ ਦੇ ਅਰਬੀ ਯਾ ਕਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਇਤਿਆਦਕ, ਪਰ ਹਿਰਨੀ ਦੀ ਕੋਈ ਲਿਪੀ ਨਹੀਂ, ਕੋਈ ਭਾਸ਼ਾ ਨਹੀਂ। ਇਹ ਮੈਂ ਫਿਰ ਬੇਨਤੀ ਕਰਦਿਆਂ ਆਪ ਜੀ ਨੂੰ ਹਾਟ ਕਰਨ ਲਈ ਨਹੀਂ, ਬਸ ਇੱਕੋ ਸਨਿਮਰ ਬੇਨਤੀ, ਥੋੜੇ ਜਿਹੇ ਮਿੰਟਾਂ ਦੀ ਗੱਲ ਹੈ, ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਿਆ ਕਰੋ ਬਚਨ ਬਲਾਸ ਕਰਨ ਤੋਂ।
जे गुरेज करो तो बड़ी मेहरबानी होगी। दो तीन बार मैं आप जी वास्ते बेनती की है जी, सो उम्मीद है तुसी बेनती प्रवान करोगे। एक बार प्यार नाल आखो सतनाम श्री। सो सात संगत सिफत साला मतलब कथा मतलब वाहिगुरु जी दी सिफत साला। सिफत साला की है? फलाना फलाने दी बड़ी सिफत करदा है। ये निंदा दे बिल्कुल विपरीत शब्द हुंदे ने। वाहिगुरु दी सिफत साला की है? पहला तो उदी सिफ सलाह कर लगे ये कहीए बी वाहगुरु जी कोशिश कर लगा पहला ही माफी मंग लवा। तो वाहगुरु आखे की माफी मंगनी है? तो असी कही जी माफी ये है कि जेवा एक कवन गुण कही है बेशुमार बेअंत स्वामी तेरो अंत ना के नहीं लई है। फिर आवाज आवे भी चल कोई सिफत करना वो तो ठीक है भी तेरे को जुबान एक है तारीफा बहुत ने पर कोई गल तो कर। ते फिर आख लगे गुरु अर्जन साहब फिर कहना भी तुम दाते दाते ठाकुर प्रतपालक नायक खसम हमारे तू साडा दाता भी है ठाकुर साडा मालक भी है प्रतपालक भी है ते नायक शब्द है ना जेड़ा नन्ने कन्ना ईड़ी शियारी कक्का नायक दे अर्थ हुंदे ने आगू पर आगू केड़ा सियाणा आगू। आगू दो तरह दे हुंदे ने एक सियाणे एक कमले। कदी कदी कमलियां दा भी दा लग जांदा जे माफ करना ओ पूरी कम्यूनिटी दी ऐसी तैसी कर देंदे ने। मलाल ये नहीं है वो शायर कहिंदा भी इस गल दा मैनू कोई मलाल नहीं। केड़ी गल दा मलाल? ये नहीं है कि जलालत तखत पर बैठी है। ये ते हो गया चलो इना कु ते बर्दाश्त कर लिया सी भाई। हमेशा ये नहीं हुंदा भी तखत राजा सोब है जो तख्त है लायक होए। मलाल ये नहीं है कि जलालत तखत पे बैठी है। हैरत ये है कि इलम उसके जूते लिए खड़ा है। इलमदान बंदे सियाने बंदे अकलां वाले बंदे वो जलालत जड़ी तखत ते बैठी है उदी खुशामद करने वास्ते क्यों बना के खड़े हुए ने। एक ही उल्लू काफी है बर्बाद गुलिस्तां करने को। हर शाख पे उल्लू बैठा है अंजामे गुलिस्तां क्या होगा? अंजामे गुलिस्तां क्या होगा? की अंजाम दा गुलिस्तान दा अंजाम की होवेगा? मैं अर्ज कर रहा सां कि हे वाहगुरु तुसी नायक हो नायक अच्छा आगू ते जेड़ा बुरा आगू है उनू की कहिंदे? उदे अगे खाल ला देंदे खखा लल्ला खाल खाल नायक। हां जी एक नायक एक खल नायक एक हीरो दूसरा विलियन। तुसी हच्छे आगू हो खसम हमारे निमख निमख तुम ही प्रतपालो। अच्छा सवेरे ब्रेकफास्ट हो गया लंच हो गया डिनर हो गया चाह कॉफी जूस सूप हो गया हर अख दे चमकण दे समय नाल साडी ओ परवरिश किवें करदा है? ओ साडी की रिक्वायरमेंट है? निमख निमख तुम ही प्रतपालो। वेखो असी खड़े होवीए जां बैठे होवीए जागदे होवीए जां सुते होवीए तंदुरुस्त होवीए जां बीमार होवीए रजे होवीए जां भुखे होवीए खुश होवीए जां ना खुश होवीए एक साडी रिक्वायरमेंट है ऑक्सीजन। कितना बेअंत है ऑक्सीजन नू इस तरह बनाया स्पेस विच छड़ दिता और तेनू ओदे वास्ते उठ के फ्रिज कोल जाण दी भी लोड़ नहीं किचन विच जाण दी भी लोड़ नहीं। ओ मेरी ड्यूटी है तू सुता होया है तेरी नासका कोल ऑक्सीजन पहुंच जाएगी मशीनरी इस तरह दी फिट कर दी ते ओनू कार्बन डाइऑक्साइड बना के बाहर कढ़ देगी। ये भी तेरा शुक्र शुकराना है ये तेरी कृपा है तेरी कैसी सिफत करिए
ਤੇਰੀ ਤੇ ਅਸੀਂ ਪੂਰੀ ਸ਼ਿਫਟ ਕਰ ਹੀ ਨਹੀਂ ਸਕਦੇ, ਹੋਸਪਿਟਲ ਵਿੱਚ ਤੇ ਆਕਸੀਜਨ ਵੀ ਲੱਗ ਜਾਏ ਤੇ ਉਹ ਬਿੱਲ ਬਣਾ ਲੈਂਦੇ ਨੇ, ਤੂੰ ਤੇ ਕਦੀ ਬਿੱਲ ਪੁੱਛਿਆ ਹੀ ਨਹੀਂ ਸਾਨੂੰ ਵੀ ਕਿਤਨੀ ਆਕਸੀਜਨ ਤੂੰ ਲੈ ਲਈ, ਕਿਤਨੀ ਬਰਬਾਦ ਕਰ ਦਿੱਤੀ, ਵਾਹਿਗੁਰੂ ਵਾਹਿਗੁਰੂ ਤੇ ਕੀਤਾ ਹੀ ਨਹੀਂ, ਜਪਜੀ ਤੇ ਪੜ੍ਹੀ ਕੌਣ ਗੀ। ਇਹ ਕਥਾ ਸਿੱਖਣੀ, ਇਹ ਸਿਫ ਸਲਾਹ ਕਰਨ ਦੀ ਜਾਚ ਸਿੱਖਣੀ। ਜਿਹੜੀ ਮਾਤੜ ਕਥਾ ਕਰਦੇ ਨੇ ਇਹਦੇ ਖਿਮਾ ਕਰਨਾ ਕਿਸੇ ਗੁਰਮੁਖ ਵਿਰਲੇ ਨੂੰ ਛੱਡ ਕੇ, ਇਹ ਪ੍ਰੋਫੈਸ਼ਨ ਹੈ, ਰੁਜ਼ਗਾਰ ਹੈ। ਜਿਸ ਤਰ੍ਹਾਂ ਇੱਕ ਟੀਚਰ ਤਿਆਰੀ ਕਰਕੇ ਸਕੂਲ ਵਿੱਚ ਜਾਂਦਾ ਹੈ, ਇਸ ਤਰ੍ਹਾਂ ਆਪ ਪ੍ਰੀਚਰ ਜਿਹੜਾ ਹੈ ਉਹ ਤਿਆਰੀ ਕਰਕੇ ਆਪਣੀ ਸਟੇਜ 'ਤੇ ਆ ਜਾਂਦਾ। ਹਾਂ, ਇੱਕ ਮੈਂ ਥੋੜ੍ਹੀ ਜਿਹੀ ਬੇਨਤੀ ਜ਼ਰੂਰ ਕਰਦਿਆਂ, ਹਾਂ ਮੈਂ ਪਿੱਛੇ ਇੱਕ ਗੁਰਦੁਆਰੇ ਸਨ ਅਤੇ ਉਹ ਸਾਡੇ ਸਹਿਯੋਗੀ ਹੋਏ ਸਨ ਗੁਰਦੁਆਰੇ 'ਚ ਕੰਮ ਕਰਨ ਵਾਲੇ, ਅਤੇ ਉਹ ਮੈਂ ਕੋਈ ਗੱਲ ਕਹੀ ਅਤੇ ਉਹ ਕਹਿੰਦੇ ਵੀ ਨਹੀਂ ਉਹ ਦੇਖਦੇ ਹਾਂ ਜੇ, ਮੈਂ ਬਰਡਨ ਬੜਾ ਮੇਰੇ ਦਿਮਾਗ 'ਤੇ, ਭਾਈ ਸਾਹਿਬ ਸਾਨੂੰ ਇੱਥੇ ਬੜੇ ਕੰਮ ਹੁੰਦੇ ਨੇ। ਮੈਂ ਕਿਹਾ ਜੀ ਬੜੀ ਚੰਗੀ ਗੱਲ ਹੈ, ਇਹ ਥੋੜ੍ਹਾ ਵੀ ਆਏ ਅਤੇ ਅੱਧਾ ਘੰਟਾ ਕਥਾ ਕਰਕੇ ਚਲੇ ਗਏ, ਇੱਦਾਂ ਕਿਹਾ ਉਹਨਾਂ। ਮੈਂ ਕਿਹਾ ਕੋਈ ਗੱਲ ਨਹੀਂ, ਮੌਕਾ ਹੁੰਦਾ ਜੇ ਮੌਕੇ 'ਤੇ ਉਲਝ ਜਾਈਏ ਤਾਂ ਝਗੜਾ ਹੋ ਜਾਂਦਾ। ਮੈਂ ਫਿਰ ਇੱਕ ਦਿਨ ਉਹਨਾਂ ਦਾ ਅੱਛਾ ਮੂਡ ਸੀ ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਗੁਰਮੁਖੋ ਇਹ ਜਿਹੜੇ ਕਥਾ ਕਰਦੇ ਨੇ ਨਾ, ਇਹਨਾਂ ਦੀ ਵਰਕਸ਼ਾਪ ਇਹਨਾਂ ਦਾ ਬੈਡਰੂਮ ਹੁੰਦਾ ਹੈ, ਭੁਲੇਖੇ 'ਚ ਨਾ ਰਿਹੋ। ਇਹ ਕੋਈ ਟੇਪ ਰਿਕਾਰਡਰ ਨਹੀਂ ਵੀ ਔਨ ਕੀਤਾ ਅਤੇ ਸ਼ੁਰੂ ਹੋ ਗਿਆ, ਔਫ ਕੀਤਾ ਅਤੇ ਬੰਦ ਹੋ ਗਿਆ। ਸ਼ਬਦ ਇਹਨਾਂ ਨੂੰ ਵੀ ਫਰੇਮ ਕਰਨਾ ਪੈਂਦਾ, ਸੋਚਣਾ ਪੈਂਦਾ। ਹਾਂ, ਫਿਜੀਕਲੀ ਖੇਚਲ ਨਹੀਂ ਪਰ ਦਿਮਾਗੀ ਖੇਚਲ ਹੈ। ਫਿਰ ਜਿਹੜਾ ਹੁਣ ਯੁੱਗ ਹੈ, ਤੁਹਾਡੇ ਕੋਲ ਕਿੰਨੇ ਆਪਸ਼ਨ ਨੇ, ਯੂਟਿਊਬ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਵਟਸਐਪ ਹੈ, ਕਿੰਨੀ ਜ਼ਬਰਦਸਤ ਇਨਫੋਰਮੇਸ਼ਨ ਹੈ ਤੁਹਾਡੇ ਕੋਲ। ਆਹ ਜਿਹੜਾ ਸੁਣਨ ਦਾ ਟੇਸਟ ਹੈ ਮਨੁੱਖ ਦਾ ਬੜਾ ਹਾਈ ਹੋ ਗਿਆ, ਉਹਨੂੰ ਛੋਟੀ ਮੋਟੀ ਗੱਲ ਅਪੀਲ ਹੀ ਨਹੀਂ ਕਰਦੀ, ਲਿਹਾਜ਼ਾ ਤਿਆਰੀ ਕਰਨੀ ਪੈਂਦੀ ਹੈ। ਇਹ ਜਿਹੜੀ ਕਥਾ ਹੈ ਇਹ ਪ੍ਰੋਫੈਸ਼ਨ ਹੈ, ਜਿਵੇਂ ਟੀਚਰ ਤਿਆਰੀ ਕਰਕੇ ਸਕੂਲ ਜਾਂਦਾ ਹੈ, ਪ੍ਰੀਚਰ ਤਿਆਰੀ ਕਰਕੇ ਗੁਰਦੁਆਰੇ ਆ ਜਾਂਦਾ ਹੈ, ਮੰਦਰ ਚਲਾ ਜਾਂਦਾ ਹੈ, ਮਸਜਿਦ ਚਲਾ ਜਾਂਦਾ ਹੈ, ਗਿਰਜੇ ਚਲਾ ਜਾਂਦਾ ਹੈ। ਜਿਹੜੀ ਕਥਾ ਦੀ ਗੁਰੂ ਅਮਰਦਾਸ ਮਹਾਰਾਜ ਗੱਲ ਕਰ ਰਹੇ ਨੇ ਉਹ ਹੈ ਵਾਹਿਗੁਰੂ ਜੀ ਦੀ ਸਿਫਤ ਸਾਲਾ। ਵਾਹਿਗੁਰੂ ਦੀ ਸਿਫਤ ਸਲਾਹ ਕਿਵੇਂ ਕਰਨੀ ਹੈ? ਉਹਨੂੰ ਵਾਹ ਵਾਹ ਕਰਨਾ। ਆਮ ਤੌਰ 'ਤੇ ਅਸੀਂ ਇੱਕ ਦੂਜੇ ਨੂੰ ਪ੍ਰਸੰਨ ਕਰਨ ਲਈ ਇੱਕ ਦੂਜੇ ਦੀ ਤਾਰੀਫ ਕਰਨੇ, ਭਾਈ ਸਾਹਿਬ ਕਿਆ ਬਾਤ ਹੈ ਤੁਸੀਂ ਕਥਾ ਬੜੀ ਕਮਾਲ ਦੀ ਕਰਦੇ ਹੋ। ਮੈਂ ਕਹਿੰਦਾ ਜੀ ਤੁਸੀਂ ਪਾਠ ਬੜਾ ਸੋਹਣਾ ਕਰਦੇ ਹੋ। ਇੱਦਾਂ ਹੀ ਚੱਲਦਾ ਨਾ ਆਦਾਨ ਪ੍ਰਦਾਨ, ਤਹਿਜ਼ੀਬ ਕਹਿੰਦੇ ਨੇ, ਲਿਆਕਤ ਹੈ, ਜੇ ਕਿਸੇ ਨੇ ਸਤਿਕਾਰ ਕੀਤਾ ਤੁਸੀਂ ਉਹਦਾ ਕਰਦੇ ਹੋ। ਪਰ ਹਜ਼ੂਰ ਕਹਿੰਦੇ ਦੁਨੀਆ ਨਾ ਸਾਲਾ ਜੋ ਮਰ ਵੰਜ ਸੀ। ਅੱਜ ਤੁਸੀਂ ਤਾਰੀਫ ਕਰ ਰਹੇ ਹੋ, ਭਲਕੇ ਕੋਈ ਇਸ ਤਰ੍ਹਾਂ ਦਾ ਹੈਪਨ ਹੋ ਜਾਵੇ ਵੀ ਲੋਕੀ ਆਖਣਾ ਕੀ ਹੋ ਗਿਆ, ਅਜੇ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਇੱਥੇ ਤਿਲਕਣਬਾਜ਼ੀ ਬੜੀ ਹੈ। ਕਦੋਂ ਕਿਸ ਮਨੁੱਖ ਨੇ ਕਿਹੜੀ ਜਗ੍ਹਾ ਤਿਲਕ ਜਾਣਾ ਹੈ ਕੋਈ ਭਰੋਸਾ ਨਹੀਂ ਹੈ। ਇਸ ਲਈ ਬਹੁਤੇ ਤਾਰੀਫਾਂ ਦੇ ਪੁੱਲ ਨਾ ਬੰਨੋ, ਜਿਹਦੀ ਤਾਰੀਫ ਕਰ ਰਹੇ ਹਾਂ ਪਤਾ ਕੋਈ ਨਹੀਂ ਕੀ ਬਣ ਜਾਣਾ। ਦੁਨੀਆ ਨਾ ਸਾਲਾ ਹੈ ਜੋ ਮਰ ਵੰਜ ਸੀ, ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ। ਆਖਿਆ ਕਰ ਵਾਹ ਮੇਰੇ ਸਾਹਿਬ ਵਾਹ, ਗੁਰਮੁਖ ਸਦਾ ਸਾਲਾ ਹੀ ਹੈ ਸੱਚਾ ਵੇ ਪਰਵਾਹ। ਜੁੜੇ ਰਿਹਾ ਜੀ, ਹਾ ਹੈ ਹਾਰ ਕਥਾ ਬੂਝ ਤੂੰ ਮੂੜੇ, ਇਹ ਮੂਰਖ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਵਾਰ ਵਾਰ ਸੋਚਣਾ ਹੈ, ਨਾਮ ਨਹੀਂ ਜਪਦਾ ਤੂੰ, ਅੱਜ ਤੋਂ ਨਾਮ ਜਪਣਾ ਸ਼ੁਰੂ ਕਰ ਦੇ ਮੂਰਖਾ, ਅੱਜ ਤੋਂ ਹਰੀ ਪ੍ਰਭੂ ਦੀ ਸਿਫ ਸਲਾਹ ਕਰਨੀ ਸ਼ੁਰੂ ਕਰ ਦੇ, ਤੇ ਫਿਰ ਕੀ ਹੋਵੇਗਾ, ਤਾਂ ਸਦਾ ਸੁਖ ਹੋਈ। ਸਦਾ ਹਮੇਸ਼ਾ ਵਾਸਤੇ ਤੂੰ ਆਤਮਕ ਆਨੰਦ ਵਿੱਚ ਚਲਾ ਜਾਏਗਾ। ਇਹ ਸਤਸੰਗ ਜੀ, ਸਧਾਰਨ ਜਿਹੜਾ ਸੁੱਖ ਹੈ ਨਾ ਉਹ ਦੁੱਖ ਵਿੱਚ ਬਦਲ ਜਾਂਦਾ, ਜੇ ਸੁੱਖ ਹੈ ਨਾ ਤੇ ਦੁੱਖ ਵੀ ਆਵੇਗਾ। ਜੇ ਜਨਮ ਹੈ ਮੌਤ ਨਿਸ਼ਚਿਤ ਹੈ। ਜਿਹੜਾ ਆਨੰਦ ਹੈ ਨਾ ਸਾਧ ਸੰਗਤ ਜੀ, ਪੰਥ ਜੀ ਤੁਸੀਂ ਵਾਰਸ ਹੋ ਪੰਥ ਦੇ, ਮੈਂ ਤੇ ਤੁਹਾਡਾ ਅਧਨਾ ਜਿਹਾ ਚੌਂਕੀਦਾਰ ਹਾਂ ਔਰ ਸੱਚੀ ਮੁੱਚੀ ਚੌਂਕੀਦਾਰ ਹਾਂ, ਨਿਮਰਤਾ ਜਿਤਾਉਣ ਲਈ ਨਹੀਂ। ਆਨੰਦ ਹੈ ਨਾ ਜਿਹੜਾ, ਆਨੰਦ ਦਾ ਵਿਪਰੀਤ ਸ਼ਬਦ ਤੁਹਾਨੂੰ ਡਿਕਸ਼ਨਰੀ 'ਚ ਨਹੀਂ ਮਿਲੇਗਾ। ਸੁੱਖ ਦਾ ਵਿਪਰੀਤ ਦੁੱਖ ਹੈ, ਖੁਸ਼ੀ ਦਾ ਵਿਪਰੀਤ ਗਮੀ ਹੈ,
ਰਿਜ਼ਕ ਦਾ ਵਿਪਰੀਤ ਗਰੀਬੀ ਹੈ, ਇੱਜ਼ਤ ਦਾ ਵਿਪਰੀਤ ਬੇਇੱਜ਼ਤੀ ਹੈ। ਤੁਹਾਨੂੰ ਆਨੰਦ ਦਾ ਵਿਪਰੀਤ ਸ਼ਬਦ ਨਹੀਂ ਮਿਲੇਗਾ ਗੁਰਬਾਣੀ ਵਿੱਚ, ਡਿਕਸ਼ਨਰੀ ਵਿੱਚ ਵੀ। ਬਸ ਇੱਕ ਵਾਰ ਕੋਈ ਆਨੰਦ ਤੱਕ ਪਹੁੰਚ ਗਿਆ, ਫਿਰ ਕੋਈ ਵੀ ਦੁਨਿਆਵੀ ਦੁੱਖ ਤਕਲੀਫ ਉਹਦੇ ਕੋਲੋਂ ਉਹ ਆਨੰਦ ਖੋ ਨਹੀਂ ਸਕਦੀ। ਮੈਨੂੰ ਡਾਢਾ ਚੇਤਾ ਹੈ ਜਦੋਂ ਸਰਕਾਰੀ ਠੇਕੇਦਾਰ ਸਰਦਾਰ ਸ਼ਬੇਕ ਸਿੰਘ ਤੇ ਉਹਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਲਗਾਈ ਨਾ ਹਕੂਮਤ ਗ੍ਰਿਫਤਾਰ ਕਰਕੇ। ਲੰਮੀ ਚੌੜੀ ਗਾਥਾ ਹੈ, ਮੈਂ ਨੁਕਤਾ ਆਪਣੇ ਵਿਸ਼ੇ ਨਾਲ ਸੰਬੰਧਿਤ ਆਨੰਦ ਦੀ ਗੱਲ ਕਰ ਰਿਹਾ। ਤੇ ਪਹਿਲਾਂ ਤੇ ਕਾਜੀ ਮਿੱਤਰ ਸੀ, ਸਰਕਾਰੀ ਠੇਕੇਦਾਰ ਸਨ ਸਰਦਾਰ ਸਾਹਿਬ, ਤੇ ਕਾਜੀ ਦੋਸਤ ਸੀ ਉਹਨਾਂ ਦਾ। ਕਾਜੀ ਕਹਿਣ ਲੱਗਾ, ਸ਼ਬੇਕ ਸਿਆਂ ਤੁਸੀਂ ਦੋਵੇਂ ਪਿਓ ਪੁੱਤਰ ਸ਼ਹੀਦ ਹੋਣ ਲਈ ਬਜਿੱਦ ਹੋ ਗਏ ਹੋ, ਇੱਕ ਸਲਾਹ ਦਿਆਂ। ਕਹਿਣ ਲੱਗੇ ਦਿਓ। ਆਖਣ ਲੱਗੇ ਤੂੰ ਸ਼ਹੀਦ ਹੋ ਜਾ। ਤੇ ਸ਼ਬੇਕ ਸਿੰਘ ਵੀਰ ਰਸ ਚ ਆਇਆ ਸੀ, ਉਹ ਕਹਿਣ ਲੱਗਾ ਉਦੋਂ ਮੈਂ ਹੋਣ ਹੀ ਲੱਗਾ ਵਾਂ, ਇਹ ਕਿਹੜੀ ਨਵੀਂ ਗੱਲ ਹੈ। ਕਹਿਣ ਲੱਗਾ ਨਹੀਂ, ਪੂਰੀ ਗੱਲ ਸੁਣ, ਤੂੰ ਸ਼ਹੀਦ ਹੋ ਜਾ ਤੇ ਪੁੱਤਰ ਨੂੰ ਕਹਿ ਇਸਲਾਮ ਕਬੂਲ ਕਰ ਲੈ, ਤੁਹਾਡੀ ਵੰਸ਼ ਚੱਲਦੀ ਰਹੇਗੀ। ਤੁਹਾਡੀ ਇੱਕੋ ਹੀ ਪੁੱਤਰ ਹੈ, ਵਿਆਹਿਆ ਕੋਈ ਨਹੀਂ, ਤੁਹਾਡੀ ਗਾਂਹ ਤੇ ਵੰਸ਼ ਨਹੀਂ ਚੱਲਣੀ। ਪੁੱਤਰ ਨੂੰ ਇਸਲਾਮ ਕਬੂਲ ਕਰਾ ਦੇ, ਆਪ ਸ਼ਹੀਦੀ ਪਾ ਜਾ, ਪੰਥ ਵੱਲੋਂ ਵੀ ਰਹਿ ਜਾਏਗੀ, ਵੰਸ਼ ਵੀ ਚੱਲਦੀ ਰਹੇਗੀ। ਤੇ ਸਰਦਾਰ ਸ਼ਬੇਕ ਸਿੰਘ ਕਹਿਣ ਲੱਗੇ, ਹਮ ਕਾਰਨ ਗੁਰ ਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਇਸ ਗੱਲ ਦੀ ਪਰਵਾਹ ਕੀਤੀ ਸੀ ਵੀ ਮੈਂ ਇਹਨਾਂ ਚੋਂ ਵਿੱਚੋਂ ਇੱਕ ਦੂ ਨੂੰ ਬਚਾ ਲਵਾਂ, ਮੇਰੀ ਵੰਸ਼ ਚੱਲਦੀ ਰਵੇ। ਉਹਨੇ ਦੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜਦੋਂ ਉਹਨੇ ਆਪਣੀ ਵੰਸ਼ ਨਹੀਂ ਰੱਖੀ, ਕੁੱਲ ਨਹੀਂ ਬਚਾਈ, ਤੇ ਮੈਂ ਕਿਉਂ ਬਚਾਵਾਂ। ਹੁਣ ਗੱਲ ਆ ਗਈ ਆਨੰਦ ਦੀ। ਹੁਣ ਜਿਹੜੀ ਚਰਖੜੀ ਉਹਨੂੰ ਤੇ ਵੇਖ ਲਈਏ ਤੇ ਪਸੀਨੇ ਛੁੱਟ ਜਾਂਦੇ ਨੇ, ਤੇ ਸਿੱਖਾਂ ਨੇ ਤੇ ਹੂੰਟੇ ਲਏ ਨੇ। ਇੱਕ ਤੇ ਉਹ ਇਸ ਤਰ੍ਹਾਂ ਜਿਵੇਂ ਪ੍ਰਕਾਰ ਨਾਲ ਇਸ ਤਰ੍ਹਾਂ ਚਾਪ ਮਾਰੀ ਦੀ ਹੈ ਨਾ, ਜਮੈਟਰੀ ਬਕਸ਼ ਜਿਹੜੀ ਪ੍ਰਕਾਰ ਹੁੰਦੀ ਸੀ, ਇਸ ਤਰ੍ਹਾਂ ਗੋਲ ਹੁੰਦੀ ਤੇ ਉੱਤੇ ਉਹਦੇ ਜਿਹੜੇ ਕੰਡੇ ਨੇ ਉਹ ਪੁੱਠੇ ਹੁੰਦੇ ਨੇ। ਜਦੋਂ ਕਿਸੇ ਨੂੰ ਉਹਦੇ ਉੱਤੇ ਲਟਾਉਂਦੇ ਨੇ, ਉਹ ਸਰੀਰ ਦੀ ਸ਼ੇਪ ਵੀ ਉਸ ਤਰ੍ਹਾਂ ਹੋ ਜਾਂਦੀ। ਫਿਰ ਉਹਨਾਂ ਦੋਵਾਂ ਨੂੰ ਨੇੜੇ ਕਰਦੇ ਨੇ, ਇੱਕ ਜਲਾਦ ਉਧਰੋਂ ਗੇੜਦਾ, ਦੂਜਾ ਉਧਰੋਂ ਗੇੜਦਾ, ਔਰ ਉਹ ਵਿੱਚੋਂ ਗੋਸ਼ ਦੀਆਂ ਬੋਟੀਆਂ ਕੱਢ ਕੱਢ ਕੇ ਬਾਹਰ ਸੁੱਟਦੀ ਹੈ, ਔਰ ਫੁਵਾਰੇ ਚੱਲਦੇ ਨੇ ਖੂਨ ਦੇ। ਗੁਰਮੁਖੋ, ਇਹ ਕੋਈ ਅੰਗਰੇਜ਼ੀ ਦਾ ਨਾਵਲ ਨਹੀਂ ਹੈ, ਨਾ ਹੀ ਇਹ ਕੋਈ ਕਾਲਪਨਿਕ ਕਪੋਲ ਕਥਾ ਹੈ, ਇਹ ਅਜੇ ਕੱਲ੍ਹ ਦੀਆਂ ਗੱਲਾਂ ਨੇ। ਸਿੱਖਾਂ ਨੇ ਇਹ ਇਤਿਹਾਸ ਵੇਖਿਆ, ਸੁਣਿਆ, ਔਰ ਕਿਹਾ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਸੁਣੀਆਂ ਸੁਣਾਈਆਂ ਗੱਲਾਂ ਨਹੀਂ। ਦੋ ਕੁ ਗੇੜੇ ਦੇ ਕੇ ਨਾ ਦੋਵਾਂ ਪਿਓ ਪੁੱਤਰਾਂ ਨੂੰ, ਜਦੋਂ ਐਨ ਸਰੀਰ ਉਹਦੇ ਨਾਲ ਫਿਰ ਸਤਸੰਗ ਜੀ ਨੋਡਿਆ ਟੁੱਟਦਾ ਹੈ ਨਾ, ਸਰੀਰ ਚਰਮਰਾ ਜਾਂਦਾ, ਤੇ ਕਾਜ਼ੀ ਸਰਦਾਰ ਸ਼ਬੇਕ ਸਿੰਘ ਦਾ ਮਨ ਟਟੋਲਣ ਲਈ ਕਹਿਣ ਲੱਗਾ, ਸ਼ਬੇਕ ਸਿਆਂ ਕੀ ਹਾਲ ਹੈ? ਤੇ ਸਰਦਾਰ ਸ਼ਬੇਕ ਸਿੰਘ ਕਹਿਣ ਲੱਗੇ, ਕਾਜ਼ੀ ਬਿਆਨ ਤੋਂ ਬਾਹਰ ਹੈ, ਜੇ ਸੱਚੀ ਜਾਣਨਾ ਨਾ ਵੀ ਕਿੰਨਾ ਆਨੰਦ ਹੈ, ਤੇ ਦੋ ਕੁ ਗੇੜੇ ਤੂੰ ਵੀ ਲੈ ਕੇ ਵੇਖ, ਗੱਜ ਕੇ ਆਖੋ ਸਤਨਾਮ ਸ੍ਰੀ, ਦੋ ਕੁ ਗੇੜੇ ਲੈ ਕੇ ਵੇਖ, ਇਹ ਆਨੰਦ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਸ਼ਬੇਕ ਸਿੰਘ ਝੂਠ ਨਹੀਂ ਸਨ ਬੋਲ ਰਹੇ, ਇਹ ਉਹ ਆਨੰਦ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵੱਜੀਆਂ ਵਧਾਈਆਂ। ਉਹ ਮਨ ਵਿੱਚ ਵਧਾਈਆਂ ਵੱਜਦੀਆਂ ਨੇ, ਆਨੰਦ ਨਾਦ ਵੱਜਦਾ, ਔਰ ਮਨੁੱਖ ਪੱਕੇ ਨਾਰੀਅਲ ਵਰਗਾ ਹੋ ਜਾਂਦਾ। ਪੱਕੇ ਨਾਰੀਅਲ ਦਾ ਛਿਲਕਾ ਥੋੜਾ ਜਿਹਾ ਬਾਹਰ, ਖੋਪਾ ਥੋੜਾ ਜਿਹਾ ਸੁੰਗੜ ਜਾਂਦਾ। ਹੁਣ ਉਹਨੂੰ ਚੋਟ ਕਰੋ, ਉਹਨੂੰ ਕੋਈ ਦਰਦ ਨਹੀਂ, ਕੋਈ ਪੀੜਾ ਨਹੀਂ, ਪਰ ਕੱਚੇ ਨਾਰੀਅਲ ਨੂੰ ਚੋਟ ਕਰੋ, ਉਹਦੇ ਚੋਂ ਪਾਣੀ ਰਿਸਣ ਲੱਗ ਪਏਗਾ। ਅਭਿਆਸ ਨਾਲ ਸਿੱਖ ਨੂੰ ਇਹ ਸਮਝ ਆ ਜਾਂਦੀ ਏ ਕਿ ਮੈਂ ਆਤਮਾ ਹਾਂ, ਤਨ ਮੇਰਾ ਕੱਪੜਾ ਹੈ, ਔਰ ਕੱਪੜ ਰੂਪ ਸੁਹਾਵਨਾ ਛੱਡ ਦੁਨੀਆਂ ਅੰਦਰ ਜਾਵਣ। ਅਭਿਆਸ ਨਾਲ ਉਹ ਇਹ ਮੰਨ ਲੈਂਦਾ, ਸਮਝ ਲੈਂਦਾ ਕਿ ਮੈਂ ਸਰੀਰ ਨਹੀਂ, ਮੈਂ ਸਰੀਰ ਨਹੀਂ, ਮੈਂ ਸਰੀਰ ਨਹੀਂ, ਲਿਹਾਜ਼ਾ ਕੋਈ ਦਰਦ ਨਹੀਂ। ਜੇ ਕਿਤੇ ਤੂੰ ਵਾਹਿਗੁਰੂ ਦੀ ਮਨ ਕਰਕੇ, ਦਿਲ ਕਰਕੇ ਸਿਫਤ ਸਲਾਹ ਕਰਨੀ ਸਿੱਖ ਲਏ ਤਾਂ ਸਦਾ ਸੁੱਖ ਹੋਈ, ਤੈਨੂੰ ਉਹ ਆਤਮਕ ਆਨੰਦ ਪ੍ਰਾਪਤ ਹੋਵੇਗਾ ਜਿਹਨੂੰ ਕੋਈ ਖੋ ਨਹੀਂ ਸਕੇਗਾ। ਹੋਰ ਕੋਈ ਤਰੀਕਾ ਨਹੀਂ ਸੁਖੀ ਹੋਣ ਦਾ। ਅਸੀਂ ਸਮਝਨੇ ਹਾਂ, ਮੈਂ ਵੀ ਵਿੱਚੇ ਹੀ ਹਾਂ, ਬਈ ਹੁਣ ਤੇ ਮੈਂ ਗਰੀਬ ਹਾਂ, ਜਿੱਦਣ ਅਮੀਰ ਹੋ ਗਿਆ ਸੁਖੀ ਹੋ ਜਾਵਾਂਗਾ। ਇਸ ਵੈਲੀ ਦੇ ਵਿੱਚ ਕੌਣ ਸਭ ਤੋਂ ਅਮੀਰ ਹੈ, ਗੂਗਲ ਨੂੰ ਪੁੱਛ ਲਓ।
ਉਹਦੇ ਕੋਲੋਂ ਅਪੁਆਇੰਟਮੈਂਟ ਲੈ ਕੇ ਪਹੁੰਚ ਜਾਓ, ਉਹਨੂੰ ਪੁੱਛੋ ਬਈ ਸਾਡੀ ਇਸ ਬੈਲਟ ਵਿੱਚ ਸਭ ਤੋਂ ਅਮੀਰ ਤੁਸੀਂ। ਉਹ ਕਹੇਗਾ ਬਿਲਕੁਲ ਹਾਂ। ਫਿਰ ਉਹਨੂੰ ਪੁੱਛੋ ਵੀ ਤੂੰ ਸੁਖੀ ਹੈ, ਉਹ ਕਹੇਗਾ ਵੀ ਬਿਲਕੁਲ ਨਹੀਂ। ਸੁੱਖ ਨਾਹੀ ਬਹੁਤਾ ਧਨ ਖਾਟੇ, ਸੁੱਖ ਨਾਹੀ ਪੇਖੈ ਨ੍ਰਿਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ। ਵੀ ਮੈਂ ਅਮਰੀਕਾ, ਕਨੇਡਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਸਾਰੇ ਕਿਤੇ ਜਾਵਾਂਗਾ, ਮੈਂ ਸੁਖੀ ਹੋ ਜਾਵਾਂਗਾ, ਨਿਆਗਰਾ ਫਾਲ ਵੀ ਦੇਖਾਂਗਾ, ਮਾਊਂਟ ਐਵਰੈਸਟ ਦੀ ਚੋਟੀ ਵੀ ਦੇਖਾਂਗਾ। ਹਜ਼ੂਰ ਕਹਿੰਦੇ ਨੇ ਨਹੀਂ, ਸੁੱਖ ਇਹਦੇ ਨਾਲ ਵੀ ਨਹੀਂ ਮਿਲਦਾ। ਸਰਬ ਸੁੱਖਾਂ ਹਰ ਹਰ ਗੁਣ ਗਾਏ, ਸਿਫ ਸਲਾਹ ਕਰਨ ਨਾਲ ਸੁੱਖ ਮਿਲਦਾ। ਪਰ ਮਨਮੁੱਖ ਪੜ੍ਹੈ ਤੇਤਾ ਦੁੱਖ ਲੱਗੈ। ਇੱਥੇ ਕਿਤਾਬਾਂ ਪੜ੍ਹਨ ਦੀ ਗੱਲ ਨਹੀਂ ਆ ਰਹੀ, ਇੱਥੇ ਗ੍ਰੰਥ ਪੜ੍ਹਨ ਦੀ ਗੱਲ ਨਹੀਂ ਹੈ। ਵੀ ਜਿਹੜਾ ਮਨ ਦੇ ਪਿੱਛੇ ਲੱਗ ਕੇ ਗ੍ਰੰਥ ਪੜ੍ਹਦਾ ਹੈ, ਕਿਤਾਬਾਂ ਪੜ੍ਹਦਾ ਹੈ, ਗਿਆਨਵਾਨ ਬੰਨੀ, ਉਹ ਨਹੀਂ ਗੱਲ। ਕਿਉਂਕਿ ਸੈਂਟਰਲ ਆਈਡੀਆ ਲੇਖੇ ਦਾ ਹੈ ਨਾ, ਜਿਹੜਾ ਲੇਖੇ ਨੂੰ ਹੀ ਪੜ੍ਹੀ ਜਾਂਦਾ। ਬੈਠਾ ਹੈ ਆਪਣੇ ਕਾਰੋਬਾਰ 'ਚ, ਘੜੀ ਮੁੜੀ ਜੋੜ ਜਮ੍ਹਾਂ ਲਾਉਂਦਾ ਹੈ, ਕੈਲਕੂਲੇਟਰ 'ਤੇ ਉਂਗਲਾਂ ਮਾਰਦਾ ਹੈ, ਕਿੰਨੇ ਆਏ ਨੇ, ਖਰਚਾ ਕਿੰਨਾ ਹੈ ਔਰ ਬਚਤ ਕਿੰਨੀ ਹੈ, ਕੜੀ ਮੁੜੀ ਜੋੜ ਜਮ੍ਹਾਂ ਕਰਦਾ ਹੈ, ਕੜੀ ਮੁੜੀ ਸੌਣ ਤੋਂ ਪਹਿਲਾਂ ਗਿਣਦਾ ਹੈ ਕੋਈ ਕਦਾ ਰਹਿ ਨਾ ਗਿਆ ਹੋਵੇ। ਇਹ ਵੀ ਪੜ੍ਹਾਈ ਹੈ, ਵਾਰ ਵਾਰ ਪੜ੍ਹਨਾ, ਆਮਦਨ, ਖਰਚਾ, ਬਚਤ। ਉਹ ਜਿੰਨਾ ਪੜ੍ਹਦਾ ਹੈ, ਉਹਨੂੰ ਜਿੰਨਾ ਸਮਝਦਾ ਹੈ, ਉਹਨਾਂ ਜ਼ਿਆਦਾ ਦੁਖੀ ਹੁੰਦਾ। ਕਿਉਂਕਿ ਤ੍ਰਿਸ਼ਨਾ ਕਹਿੰਦੀ ਹੈ ਵੀ ਜਿੰਨਾ ਟਾਰਗੇਟ ਬਣਾਇਆ ਸੀ ਉਹ ਪੂਰਾ ਨਹੀਂ ਹੋਇਆ। ਜੇ ਪੂਰਾ ਹੋ ਜਾਏ ਸੁਖੀ ਫਿਰ ਵੀ ਨਹੀਂ ਹੁੰਦਾ, ਪਰ ਜੇ ਪੂਰਾ ਨਾ ਹੋਵੇ ਫਿਰ ਤੇ ਬਹੁਤ ਦੁਖੀ ਹੁੰਦਾ। ਇਹ ਅਵਸਥਾ ਕੇਵਲ ਇਕੋਨੋਮੀ ਵੇਖਣ ਵਾਲੇ ਜਿਹੜੇ ਚਾਰਟਰਡ ਅਕਾਊਂਟੈਂਟ ਨੇ, ਮੁਨੀਮ ਨੇ, ਹਿਸਾਬ ਕਿਤਾਬ ਰੱਖਣ ਵਾਲੇ ਨੇ, ਉਹਨਾਂ ਦੀ ਨਹੀਂ। ਕਈ ਵਾਰਾਂ ਸਿੱਖਾਂ ਵਿੱਚ ਵੀ ਆ ਜਾਂਦੀ ਹੈ ਬਿਰਤੀ, ਕਈ ਵਾਰਾਂ ਤੇ ਸਿੱਖੀ ਹੀ ਧਾਰਨ ਇਸ ਕਰਕੇ ਕੀਤੀ ਹੁੰਦੀ ਹੈ ਬਈ ਸਤਿਗੁਰੂ ਮੈਂ ਤੇਰੀ ਸਿੱਖੀ ਧਾਰਨ ਕਰ ਲਾਂਗਾ, ਮੇਰਾ ਕਾਰੋਬਾਰ ਚੱਲ ਜਾਏ। ਮੈਂ ਨਹੀਂ ਕਹਿੰਦਾ ਕੋਈ ਮਾੜੀ ਗੱਲ ਹੈ, ਪਰ ਪੰਜ ਪ੍ਰਕਾਰ ਦੇ ਸਿੱਖਾਂ ਦਾ ਜ਼ਿਕਰ ਹੈ। ਮੈਂ ਅੱਜ ਬੇਨਤੀ ਕਰ ਹੀ ਦਿਆਂ, ਗੱਲ ਆ ਗਈ ਹੈ। ਲਿਖਿਆ ਹੈ, ਤੁਕ ਅਕਾਲ ਉਸਤਤ ਕੀ ਗਾਈ, ਪੰਚ ਬਿਧਨ ਸਿੱਖੀ ਸੁਣ ਭਾਈ। ਤੁਕ ਅਕਾਲ ਉਸਤਤ ਕੀ, ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਕ ਅਕਾਲ ਉਸਤਤ ਕੀ ਗਾਈ, ਪੰਚ ਬਿਧਨ ਸਿੱਖੀ ਸੁਣ ਭਾਈ। ਗੁਰਸਿੱਖੋ, ਤੁਹਾਡੇ ਵਿੱਚ ਪੰਜ ਪ੍ਰਕਾਰ ਦੇ ਸਿੱਖ ਬੈਠੇ ਨੇ। ਇਹ ਬੜੀ ਦਿਲਚਸਪ ਗੱਲ ਸੀ, ਸਾਰਿਆਂ ਦੇ ਕੰਨ ਖੜੇ ਹੋ ਗਏ ਵੀ ਮੈਂ ਵੀ ਆਤਮ ਮੰਥਨ ਕਰਾਂਗਾ ਵੀ ਉਹਨਾਂ ਪੰਜਾਂ ਵਿੱਚੋਂ ਮੈਂ ਕਿਹੜੀ ਕੈਟਾਗਰੀ ਦਾ ਵਾਂ, ਮੈਂ ਕਿਹੜੀ ਸ਼੍ਰੇਣੀ ਦਾ ਵਾਂ, ਮੈਂ ਕਿਹੜੇ ਵਰਗ ਦਾ। ਸਾਰੇ ਸਚੇਤ ਹੋ ਗਏ, ਖਬਰਦਾਰ ਹੋ ਗਏ, ਮਹਾਰਾਜ ਦੱਸੋ। ਹਜ਼ੂਰ ਕਹਿਣ ਲੱਗੇ, ਸੁਣੋ, ਧੰਦੇ ਕੀ, ਧੰਦੇ ਦੀ ਸਿੱਖੀ, ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ। ਤ੍ਰੈ ਕਹਿੰਦੇ ਤਿੰਨ ਨੂੰ, ਇਹ ਲੈਂਦੇ ਪੰਜਾਬ ਦੀ ਬੋਲੀ ਹੈ, ਇਹ ਤ੍ਰੈ ਭੈਣੇ ਵੇਸ ਕਰ। ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ, ਸਿਦਕੀ ਅਵਰੇਖੀ, ਅਵਰੇਖੀ ਮੈਨੇ ਚੌਥੀ, ਤੇ ਪੰਚਮ ਅਹੈ ਭਾਵ ਕੀ ਭਲੇ। ਪੰਜਵੀਂ ਭਾਵ ਦੀ ਸਿੱਖੀ ਹੈ, ਹੁਣ ਇਹਦੀ ਵਿਆਖਿਆ ਸ਼ੁਰੂ ਹੋਣ ਲੱਗੀ ਹੈ। ਪ੍ਰਥਮੈ ਇਮ, ਪਹਿਲੀ ਪ੍ਰਕਾਰ ਦੀ ਸਿੱਖੀ ਕਿਹੜੀ ਹੈ? ਪ੍ਰਥਮੈ ਇਮ, ਮਹਾਰਾਜ ਪ੍ਰਥਮੈ ਕਿਮ, ਕਹਿਣ ਲੱਗੇ ਜਿਮ ਭਾਈ ਚੱਲੈ। ਚਾਰ ਅੰਮ੍ਰਿਤਧਾਰੀ ਨੇ, ਇੱਕ ਨੇ ਨਹੀਂ ਛਕਿਆ, ਉਹ ਕਹਿੰਦੇ ਚੁੱਕ ਕੌਲੀ ਪਰਾਂ ਕਰ, ਆਪਣਾ ਗਲਾਸ ਨਾ ਵਿੱਚ ਰੱਖਿਆ ਕਰ। ਹੈਂਜੀ, ਉਹ ਕਹਿਣ ਲੱਗਾ ਵੀ ਬੜਾ ਕੰਮ ਖਰਾਬ ਹੈ, ਤੇ ਚਲੋ ਹੁਣ ਮੈਂ ਵੀ ਇਹਨਾਂ ਦੇ ਨਾਲ ਰਾਲੀ ਜਾਂਦਾ। ਇਹਦਾ ਲਿਖਿਆ ਉੱਥੇ, ਮੈਂ ਤਾਂ ਸਿਰਫ ਵਿਆਖਿਆ ਕਰ ਰਿਹਾ। ਪ੍ਰਥਮੈ ਇਮ ਜਿਮ ਭਾਈ ਚੱਲੈ, ਸਭ ਸਗਰੇ ਮੁਝ ਨਗੁਰਾ ਕਹੈ। ਇਹ ਸਿੱਖੀ ਧੰਦੇ ਕੀ ਹੈ? ਇਹ ਧੰਦੇ ਦੀ ਸਿੱਖੀ ਹੈ, ਮੈਂ ਤੇ ਵਿਆਖਿਆ ਕਰ ਰਿਹਾ, ਤੁਸੀਂ ਮੈਨੂੰ ਮਾਫ ਕਰ ਦੇਣਾ। ਇਹ ਵਿਆਖਿਆ ਕਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਉਹਨਾਂ ਦੀ ਇਹ ਆਈਡੀਓਲੋਜੀ ਹੈ। ਉਹ ਇਸ ਤਰ੍ਹਾਂ ਦੇਖਦੇ ਜੋ ਸੰਗਤ ਸਾਹਮਣੇ ਬੈਠੀ ਸੀ, ਤੇ ਉਹਨਾਂ ਨੇ ਦਿਵ ਦ੍ਰਿਸ਼ਟੀ ਨਾਲ ਹੱਡ ਚੰਮ ਦੇ ਸਰੀਰ ਦੇ ਐਕਸਰੇ ਕਰਕੇ, ਤੇ ਫਿਰ ਉਹਨੂੰ ਐਕਸਪਲੇਨ ਕੀਤਾ ਵੀ ਏਦਾਂ ਏਦਾਂ ਦੀ ਬਿਰਤੀ ਵਾਲੇ ਤੁਸੀਂ ਮੇਰੇ ਸਾਹਮਣੇ ਬੈਠੇ ਹੋਏ ਹੋ। ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ, ਸਿਦਕੀ ਅਵਰੇਖੀ, ਪੰਚਮ ਅਹੈ ਭਾਵ ਕੀ ਭਲੇ। ਪ੍ਰਥਮੈ ਇਮ ਜਿਮ ਭਾਈ ਚੱਲੈ,
सब सगरे मुझ नगुरा मुझ कहे ए सिखी धंधे की है। दूजी को एक सिख बण्यो कहे देखा, हुण दूजी सिखी दी व्याख्या शुरू है। को एक सिख बण्यो कहे देखा सदन पदार्थ भले वसेखा। जदों सिख नहीं सी ते तंगी तुलसी सी, धन दी पदार्थां दी तुलसी तंगी सी, पर जदों ये सिख बन गया उदन दियां लहरां लग गईयां। तो कहिंदे ने सिखी धारण कर ली। को एक सिख बण्यो कहे देखा, किसे गैर सिख नूं वेख्या बई उह सिख बन गया, ते जिदन दा सिख बन गया उदन दी दशा बदल गई है। सदन पदार्थ भले वशेखा, उदन दे इहदे सदन विच इहदे घर विच बड़े पदार्थ ने, सुत बेत पत दुध आदर, पंज चीजां गिण गए महाराज। पुत्र भी आ गया, बेत माली पक्ष भी ठीक हो गया, पत इज्जत हो गई, आदर होण लग पिया, ते दुध भी आ गया। दुध नूं ना साडे बड़ा वड्डा पदार्थ मन्निया गया। कई कई वरां ते इतिहास विच इह भी कथा आउंदी है बई जिज्ञासू ने अरदास ही इह कीती भी महाराज दुध दी दात बख्शिश करो, लियारा नहीं हुंदा, पशु मर जांदे ने, कोई होर हैपंड हो जांदा है, ऐसी कृपा करो घर चो दुध ना मुके। क्यों? क्योंकि यह ना अपने आप संपूर्ण आहार है। किसी नूं कोई कोलेस्ट्रोल वगैरह की समस्या तो डॉक्टर तो पुछ के पीवे आ जाए, पर उंज यह संपूर्ण आहार है जिहड़ा दुध है। उहदे घर दुध भी आ गया, पुत भी आ गया, आदर भी आ गया, इज्जत भी आ गई, सुत बेत पत दुध आदर आदि सर्व प्रकार होए अहलाद। लोभ पदार्थ को मन पाया, गुर का सिख होए सो गया। ए सिखी है, इहदे च कोई शक नहीं भी सिखी नहीं, ए सिखी है, पर देखा देखी रही पदार्थ चाह विशेखी। महाराज हुण तीजी सिखी दसो, तां हजूर कह लगे तीजी हिरसी सिखी जानो। माया नहीं माड़ी साध संगत जी, माया दी हिरस माड़ी है। हिरस हू बहू तुसी हिरस दा ट्रांसलेशन इंग्लिश च करोगे ना तुहानू नहीं लभेगा, पर जिन्हां नू थोड़ा बहुता बोध है अपनी मां बोली दा उन्हां नू पता हिरस की हुंदी है। जिवें हिरस इस तरह हुंदी भी जिवें कोई ऊंट दे मगर कुत्ता लगा सी, वह बुल उहदा लमकदा सी ते उहनू इह सी भी इह किते ना किते डिग ही पैणा ते मेरे काबू आ जाणा। जिहड़ी चीज नहीं भी प्राप्त होण दी गल ना, मनुख उत्थे भी हिरस रखी फिरदा हुंदा है बई ये मरेगा तो मैनू आ प्राप्त हो जाएगा, ये हट जाएगा तो मैं आ कुछ बन जाएगा। ये खाम खा दी हिरस है ना, प्राप्त कुछ नहीं होता। तीजी हिरसी सिखी जानो, ये की करते ने। एक डायलॉग तुसी बड़ी अर सुनिया होगा, नहीं जी इन्ने लोग उत्थे जाते ने कुछ तो होगा ही ना, गज के आखो सतनाम श्री। नहीं बई इदा नहीं होंगे, माफ करना, जाओ जिथे जाना है तुहाडी मौज है, पर जिथे बहुत जाते ने वह ठीक हों, जिथे घट जाते ने गलत हों। हूँ तुम इतने गिन लो तो चलो आप किसी पब जाके देखने उत्थे किन्ने लोग ने, किसी लीकर स्टोर के सामने खड़े होके गड्डी थोड़े शीशे थले करके देखने तो उत्थे तां पकड़ के कार्ड लैके कैश पकड़ के लोग वेट कर रहे ने अपनी वारी की। मैं 5 लीटर की गैलन ले जानी है, मैं 2 लीटर की ले जानी है, मैं बोतल ले जानी है, मैं 2 इकट्ठिया लै जानिया ने। हाँ जी हुण भीड़ तो उत्थे भी बड़ी हुंदी है। ये कोई पैरामीटर नहीं, सगो पैरामीटर ते है भी कबीर जे मार्ग पंडित गए पाछे परी बहीर, एक आवकट घाटी राम की ते चढ़ रहे हो कबीर। ये की करदे ने हिरसी सिख, बहुत जो करें करन सो ठाने, जेड़ा काम ज्यादा लोग करना है वह करदा, कहिंदा इन्ने लोग कर रहे ने ठीक होना ता ही कर रहे ने। ये करा ना गुरु नानक साहब ऐसे देश गए, नीम पहाड़ी इलाका सी ते एक रस्ता इधर जांदा सी ते एक थोड़ा जा होर पासे जी, थोड़ी जी पगडंडी जी टाइप सी। ते भाई मरदाना कहन लगे महाराज इधर कोई कोई जांदा है ते इधर बड़े लोग जांदे ने। महाराज कहन लगे मरदाने जिधर बड़े लोग जांदे ने ना ये रस्ता ठीक नहीं गा, जिधर कोई कोई जा रहा ना
ਇਹ ਠੀਕ ਹੈ। ਬਾਬਾ ਜੀ ਗੁੱਸਾ ਨਾ ਕਰਿਓ, ਤੁਸੀਂ ਹਮੇਸ਼ਾ ਉਲਟਾ ਹੀ ਸੋਚਦੇ ਹੋ। ਅੱਜ ਇੱਧਰ ਬੜੇ ਜਾ ਰਹੇ ਨੇ, ਇਹਨਾਂ ਨੇ ਕੱਪੜੇ ਬੜੇ ਸੋਹਣੇ ਪਾਏ ਨੇ, ਜੁੱਤੀਆਂ ਬੜੀਆਂ ਸੋਹਣੀਆਂ ਨੇ, ਚਿਹਰਿਆਂ ਤੇ ਰੌਣਕ ਹੈ, ਤੇ ਤੁਸੀਂ ਕਹਿੰਦੇ ਹੋ ਇਹ ਠੀਕ ਨਹੀਂ। ਤੇ ਅੱਜ ਜਿੱਧਰ ਗੇਰੂਏ ਰੰਗ ਦੇ ਕੱਪੜੇ ਪਾ ਕੇ ਲੋਕ ਜਾ ਰਹੇ ਨੇ, ਗਰੀਬ ਜਾ ਰਹੇ ਨੇ, ਨੰਗੇ ਪੈਰੀ ਜਾ, ਉਹ ਕਿਵੇਂ ਠੀਕ ਹੋ ਸਕਦਾ? ਮਹਾਰਾਜ ਕਹਿਣ ਲੱਗੇ ਮੈਂ ਠੀਕ ਕਹਿ ਰਿਹਾ। ਜਿੱਧਰ ਜ਼ਿਆਦਾ ਜਾ ਰਹੇ ਸਨ ਉੱਧਰ ਤੁਰ ਪਿਆ ਹਜ਼ੂਰ, ਕਹਿਣ ਲੱਗੇ ਨਾ ਜਾ, ਮਹਾਰਾਜ ਵੇਖ ਕੇ ਤੇ ਜ਼ਰੂਰ ਆਵਾਂਗਾ, ਅੱਜ ਤਸੱਲੀ ਕਰਾਂਗਾ। ਹੋਰ ਅੱਗੇ ਚਲਾ ਗਿਆ, ਹੋਰ ਅੱਗੇ ਚਲਾ ਗਿਆ। ਜਦੋਂ ਥੋੜਾ ਜਿਹਾ ਹੋਰ ਅੱਗੇ ਗਿਆ ਤੇ ਜਿਹੜਾ ਪਿੱਛੋਂ ਆ ਰਿਹਾ ਸੀ ਉਹਨੇ ਮੋਢੇ ਤੇ ਹੱਥ ਰੱਖ ਦਿੱਤਾ, ਵੀ ਭਗਤਾ ਤੂੰ ਕਿੱਧਰ? ਉਹਨੇ ਜੀ ਮੈਂ ਵੈਸੇ ਹੀ ਇੱਧਰ ਥੋੜਾ ਵੇਖਣ ਆਇਆ ਹਾਂ। ਉਹ ਜਦੋਂ ਮੂੰਹ ਨੇੜੇ ਕੀਤਾ ਤੇ ਸਮੈਲ ਆ ਗਈ, ਹੁਣ ਸਮਝ ਆ ਗਈ ਵੀ ਗਲਤ ਪਾਸੇ ਆ ਗਿਆ ਤੇ ਬਾਬਾ ਠੀਕ ਕਹਿੰਦਾ ਸੀ। ਅਗਾਂਹ ਫਿਰ ਉਹ ਆਪਣਾ ਜੁਟੇ ਖੜੇ, ਕੋਈ ਮੁਦੜੇ ਮੂੰਹ ਪਿਆ ਆ ਪੀ ਪੀ ਕੇ, ਕੋਈ ਕਿਸੇ ਦਾ ਲੜ ਰਿਹਾ ਇੱਕ ਦੂਜੇ ਨਾਲ, ਜੁੰਡਿਓ ਜੁੰਡੀ ਹੋਏ ਨੇ, ਕੋਈ ਪੀ ਰਿਹਾ ਕੋਈ ਪਿਆ ਰਿਹਾ, ਸਮਝ ਆ ਗਈ। ਉਹ ਜਿਹਨੇ ਹੱਥ ਰੱਖਿਆ ਸੀ ਉਹਨੂੰ ਆਖਣ ਲੱਗਾ ਵੀ ਮੈਨੂੰ ਛੱਡ, ਮੈਂ ਪਿੱਛਾ ਜਾਣਾ, ਮੇਰਾ ਬਾਬਾ ਪਿੱਛੇ ਵੇ। ਉਹਨੇ ਆਖਿਆ ਨਹੀਂ ਨਹੀਂ ਠਹਿਰ, ਅਜੇ ਥੋੜਾ ਆ ਉੱਥੇ ਜਰਾ ਬੈਠਨੇ ਆ, ਫਿਰ ਤੈਨੂੰ ਭੇਜਾਂਗੇ। ਬੜੀ ਮੁਸ਼ਕਲ ਨਾਲ ਉਹਦੇ ਤੋਂ ਖਹਿੜਾ ਛਡਾ ਕੇ ਵਾਪਸ ਗਏ, ਕੱਪੜੇ ਕੁੱਪੜੇ ਪਾਟ ਗਏ। ਹਜ਼ੂਰ ਹੱਸ ਪਏ, ਮਰਦਾਨਿਆ ਤੈਨੂੰ ਕਿਹਾ ਸੀ ਨਾ ਜਾ, ਬਾਬਾ ਮੈਂ ਭੁਲੇਖਾ ਖਾ ਗਿਆ, ਇੱਧਰ ਬੜੇ ਲੋਕ ਆ ਰਹੇ ਸਨ, ਮੈਂ ਸੋਚਿਆ ਜਿੱਧਰ ਜ਼ਿਆਦਾ ਜਾ ਰਹੇ ਨੇ ਉਹ ਠੀਕ ਹੁੰਦੇ ਨੇ, ਜਿੱਧਰ ਘੱਟ ਜਾਂਦੇ ਨੇ ਉਹ ਠੀਕ ਨਹੀਂ ਹੁੰਦੇ। ਸਿੱਧਕੀ ਸਿੱਖ ਕੀ ਕਰਦਾ? ਨਾ ਹਿਰਸੀ ਸਿੱਖ, ਬਹੁਤ ਜੋ ਕਰੇ ਕਰਨ ਸੋ ਠਾਨੇ। ਹੁਣ ਗਲਤੀ ਕਿੱਥੇ ਕਰ ਗਿਆ? ਸੋਝੀ ਨਾ ਕੁਛ ਆਪ ਕੋ ਆਈ, ਨਹੀਂ ਸਿੱਖ ਲੈ ਗੁਰਮਤ ਪਾਈ। ਆਪਣੇ ਕੋਲ ਸੋਝੀ ਹੈ ਨਹੀਂ ਸੀ, ਇਹਦੇ ਹੰਕਾਰ ਨੇ ਇਹਨੂੰ ਕਿਸੇ ਦੂਜੇ ਤੋਂ ਸਿੱਖਣ ਹੀ ਨਹੀਂ ਦਿੱਤਾ। ਮੇਰੇ ਨਾਲੋਂ ਜ਼ਿਆਦਾ ਕਿਹਨੂੰ ਪਤਾ? ਚੌਥੀ ਸਿੱਧਕੀ ਸਿੱਖੀ ਹੋਈ। ਹੁਣ ਇੱਥੋਂ ਚੰਗੀ ਸਿੱਖੀ ਸ਼ੁਰੂ ਹੋ ਗਈ ਹੈ, ਸਿੱਧਕੀ ਸਿੱਖ। ਸਿੱਧਕ ਵਾਲਿਆਂ ਦੇ ਬੇੜੇ ਪਾਰ ਹੁੰਦੇ ਨਾ ਗੁਰਮੁਖੋ, ਗੁਰ ਬਿਨ ਅਪਰ ਨਾ ਮਾਨੈ ਕੋਈ, ਇਹ ਨਹੀਂ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਦਾ। ਜੀਵਨ ਮਰਨ ਵਿਖੇ ਗੁਰ ਸ਼ਰਣੀ, ਜਨਮ ਤੋਂ ਚਲਾਣੇ ਤੱਕ ਗੁਰੂ ਦਾ ਦਰ ਘੁੱਟ ਕੇ ਪਕੜੀ ਰੱਖਦਾ। ਤਜੈ ਨਾ ਜਿਮ ਪ੍ਰਵਾਹ ਮੈਂ ਤਰਨੀ, ਜਿਵੇਂ ਜਲ ਦੇ ਪ੍ਰਵਾਹ ਵਿੱਚ ਕਿਸ਼ਤੀ ਵਿੱਚ ਕੋਈ ਬੈਠਾ ਹੋਵੇ, ਉਹਨੂੰ ਤਰਨਾ ਨਾ ਆਉਂਦਾ ਹੋਵੇ ਤੇ ਉਹਨੂੰ ਭਾਵੇਂ ਕਿੰਨੀਆਂ ਕੋਈ ਝਿੜਕਾਂ ਮਾਰੇ ਨਾ ਵੀ ਥੱਲੇ ਉਤਰ ਜਾ, ਤੇ ਉਹ ਕਹਿੰਦਾ ਭਰਾ ਮੈਨੂੰ ਤਰਨਾ ਨਹੀਂ ਆਉਂਦਾ, ਮੈਂ ਨਹੀਂ ਥੱਲੇ ਉਤਰਨਾ। ਸਿੱਧਕੀ ਸਿੱਖ ਘੁੱਟ ਕੇ ਆਪਣੇ ਗੁਰੂ ਦਾ ਦਰ ਪਕੜ ਲੈਂਦਾ, ਉਹ ਕਹਿੰਦਾ ਭਾਵੇਂ ਧੱਕੇ ਵੀ ਮਾਰ ਮੈਂ ਜਾਣਾ ਨਹੀਂ ਗਾ। ਕੂਚਾ ਏ ਯਾਰ ਮੈਂ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਲੇਕਿਨ ਉਠਾ ਨਾ ਸਕੇ। ਯਾਰ ਦੀ ਗਲੀ ਵਿੱਚ ਇਸ ਤਰ੍ਹਾਂ ਬੈਠ ਜਿਵੇਂ ਕੱਚੇ ਪੈ ਦੇ ਉੱਤੇ ਤੁਰਦਿਆਂ ਪੈਰ ਦਾ ਨਿਸ਼ਾਨ ਪੈ ਦੇ ਉੱਤੇ ਮਿੱਟੀ ਦੇ ਉੱਤੇ ਲੱਗ ਜਾਂਦਾ ਨਾ, ਉਸ ਨੂੰ ਕੋਈ ਖੱਗ ਕੇ ਦੂਜੀ ਥਾਂ ਤੇ ਨਹੀਂ ਲਿਜਾ ਸਕਦਾ, ਉਸ ਨਿਸ਼ਾਨ ਨੂੰ ਕੋਈ ਮਿਟਾ ਤੇ ਸਕਦਾ ਹੈ ਉਠਾ ਨਹੀਂ ਸਕਦਾ। ਇਸ ਤਰ੍ਹਾਂ ਯਾਰ ਦੀ ਗਲੀ ਦੇ ਵਿੱਚ ਬੈਠ ਜਾ ਵੀ ਮੈਨੂੰ ਕੋਈ ਇੱਥੋਂ ਉਠਾ ਨਾ ਸਕੇ, ਮੈਂ ਹੁਣ ਤੇਰੇ ਦਰ ਤੇ ਪੱਕਾ ਹੀ ਆ। ਇਹਨੂੰ ਸਿੱਧਕੀ ਕਹਿੰਦੇ। ਪੰਜਵੀਂ ਸਿੱਖੀ ਭਾਵ ਉਪਾਈ, ਲੱਖ ਗੁਰ ਮਹਿਮਾ ਪਰ ਸ਼ਰਨਾਈ, ਨਿਸ ਦਿਨ ਗੁਰਮੂਰਤ ਉਰਮਾਈ। ਹਰ ਵਕਤ ਗੁਰੂ ਦੀ ਮੂਰਤ ਨੂੰ ਅੰਦਰ ਧਿਆਨ ਵਿੱਚ ਧਰੀ ਰੱਖਦਾ ਤੇ ਸਾਰੇ ਸਿੱਖਾਂ ਨਾਲ ਪਿਆਰ ਕਰਦਾ, ਇਹ ਵੀ ਲਿਖਿਆ ਨਾਲ ਸਾਰਿਆਂ ਨੂੰ ਪਿਆਰ ਕਰਦਾ। ਪੰਜਵੀਂ ਤਰ੍ਹਾਂ ਦਾ ਸਿੱਖ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ। ਕਿਹੜੀ ਮੂਰਤ? ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟਿਆ। ਗੁਰੂ ਦੇ ਸ਼ਬਦ ਅੱਜ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਵਣ ਦਾ ਵੀ ਦਿਵਸ ਹੈ। ਗੁਰਮੁਖੋ, ਉਹਨਾਂ ਦੇ ਜੋਤੀ ਜੋਤ ਦਿਵਸ ਤੇ ਬਹੁਤ ਬੇਨਤੀਆਂ ਕੀਤੀਆਂ ਜਾ ਸਕਦੀਆਂ ਨੇ, ਪਰ ਸੰਖੇਪ ਜੀ ਬੇਨਤੀ ਕਰਾਂ। ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਰੀ ਕਮਿਊਨਿਟੀ ਕਰਤਾਰਪੁਰ ਇਕੱਠੀ ਕੀਤੀ ਨਾ, ਲੰਬੀ ਗਾਥਾ ਹੈ, ਉਹਦਾ ਨਿਚੋੜ ਮੈਂ ਤੁਹਾਨੂੰ ਦੱਸਣ ਲੱਗਾ, ਮੋਰਲ ਆਫ ਸਟੋਰੀ। ਹੁਣ ਇੱਕ ਤੇ ਐਵੇਂ ਤਰਕ ਹੁੰਦਾ ਨਾ ਵੀ ਨਹੀਂ ਜੀ ਰੋਣਾ ਗੁਰਮਤ ਵਿੱਚ ਪ੍ਰਵਾਨ, ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਜੋਤੀ ਜੋਤ ਸਮਾਉਣਾ ਤੇ ਸਿੱਖਾਂ ਦੀਆਂ ਭੁੱਬਾਂ ਨਾ ਨਿਕਲਣੇ, ਹੋ ਸਕਦਾ ਭੁੱਬਾਂ ਨਿਕਲੀਆਂ? ਜਾਰ ਜਾਰ ਰੋਏ, ਬੜੇ ਵਿਚਲਤ ਜੇ ਹੋ ਗਏ ਤੇ ਹਜ਼ੂਰ ਤਖ਼ਤ ਦੇ ਉੱਤੇ ਚੜੇ ਆਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ
सतगुर सचे पातशाह कहन लगे क्यों रोंदे हो, महाराज तुसी ज्योति जोत जू समान लगे हो, सानू विछोड़ा दे जाओगे। ते महाराज कहन लगे भी मेरे तो विछड़ना नहीं चाहते। हाँ महाराज असी तुहाडे तो विछड़ना नहीं चाहते, जां ते ज्योति जोत ना समाओ जां सानू ही नाल लै जाओ। महाराज कहन लगे मैं ज्योति जोत भी समावांगा ते तुहाडे नालों विछड़ांगा भी नहीं। महाराज वो किवें हो सकदा है? ता हजूर गुरु नानक साहब ने जेड़े उत्थे बचन कहे आखन लगे जेड़ा जेड़ा चाहुंदा है भी मेरे नालों तुहाडा विछोड़ा ना पवे, वो गल ध्यान नाल सुनो। वो की करो, ते नर करें शब्द अभ्यासे, जेड़ा जेड़ा चाहुंदा है ना मेरे ज्योति जोत समान तो बाद भी मेनू मिलिया रवे, मैं उन्हां नूं अंग संग जापा। मुझसो गुरु नानक साहब मुझसो मिलन की जे चाही, सदा बिछरनो भावे नाही, ते नर करें शब्द अभ्यासे। सुनन मनन निध प्रत निध्यासे, ओ शब्द का अभ्यास करन उन्हां नूं लगेगा असी गुरु नानक दे नाल ही आ। सुनना है कन्ना नाल, मनना है ते निध प्रत निध्यासे। चार पौड़ियां सुनिया दियां, चार मने, हुण समा नहीं तो मैं व्याख्या करदा भी सुनन मनन निध प्रत निध्यासे की हुंदा है, पर सौखे ढंग नाल समझना होवे ते पंच प्रवान पंच प्रधान पंचे पावे दरगे मान। पहला सुनन फिर मनना फिर सुनन मनन निध प्रत निध्यासे। जे ऐसा अभ्यास करोगे तो कदी मेरे नालों विछड़ोगे नहीं। इस वास्ते महाराज कहेंगे गुर के चरण मनमुख पढ़े तेता दुख लागे बिन सतगुर मुक्त ना होई। ए जड़ी तेरे अंदर अशांति है एदे तो तेनू गुरु बचा सकदा, शब्द के अभ्यास नाल तेरी तृष्णा मुकेगी ते जदों तू लेखा करेगा जो भी आया है तू कहेगा मेरी योग्यता तो ज्यादा आया, फिर तू अशांत नहीं होगा। तो गुरमुखो मेरे को जेडे दो कु मिनट बचे ने, जिवें मैं कल बेनती की मैनू हुक्म होया विच संगत हर प्रभ वसै जीओ, संगत का हुक्म सिर मत्थे है, आओ दो कु मिनटा वास्ते आपां रसना पवित्र करिए। आप सारिया ने बेनती प्रवान करनी जी।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ। ਔਰ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਨੂੰ ਕੀਰਤਨ ਜਥਾ ਆਪ ਜੀ ਨੂੰ ਕੀਰਤਨਾਂ ਜੋੜਨਗੇ। ਉਹਨਾਂ ਪਾਸ ਪਿਆਸ ਕਾ ਸਰਵਣ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪੁਰਾਣੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲਾਇਬਰ 'ਚ ਲਿਖਾ ਸਕਦੇ ਹੋ ਜੀ। ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਾਣੂ ਸੇਲਾ ਕਰੋ। ਆਉਣ ਕੀਰਤਨ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ। ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ

ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁਰ ਚੁਗ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂਣ ਹੈ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ। ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹੇਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹੇਲਾ ਹੋ ਵਾਰੀ ਜਿਤ ਸੋਹੇਲੈ। ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀੜੇ ਸੰਭਾਲੀਅਨ। ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖੇ

ਮੇਲ ਦੇਹੋ ਸੱਜਣ ਅਸੀਂ ਸੜੀਆ ਜਿਹੋ ਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ ਰਾਗ ਆਸਾ ਮਹਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਿਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਪਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

वाहेगुरु वाहेगुरु वाहेगुरु वाहेगुरु वाहेगुरु वाहेगुरु।

वाहगुरु वाहगुरु वाहगुरु वाहगुरु।

Vai, Guru.

Vai, Guru. Vai, Guru. Vai, Guru. Vai.

Why, Guru?

0: Vaheguru,
1: Vaheguru,
0: Vaheguru,
1: Vaheguru,
0: Vaheguru,
1: Vaheguru.

Hi, Guru.

Vaheguru.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪ੍ਰਭ ਕਹਿ ਸਿਮਰਨ ਜਪਤਾ ਪੂਜਾ, ਪ੍ਰਭ ਕਹਿ ਸਿਮਰਨ ਮਿੰਸਾ ਦੂਜਾ, ਪ੍ਰਭ ਕਹਿ ਸਿਮਰਨ ਤੀਰਥ ਸ਼ਰਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ, ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸੁਫਲ ਫਲਾ।

ਸਿਮਰਨ ਆਈ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨ ਬੰਥੇ, ਪ੍ਰਭ ਕੋ ਸਿਮਰੇ ਸੇ ਪਤਵੰਥੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਹ ਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਵ ਦਯਾਲਾ, ਨਾਨਕ ਜਨ ਕੀ ਮੰਗਿਰ ਵਾਲਾ, ਪ੍ਰਭ ਕੋ ਸਿਮਰੇ ਸੇ ਪਾਰਉਪਕਾਰੀ, ਪ੍ਰਭ ਕੋ ਸਿਮਰੇ ਤਨ ਸਦਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਨ ਸੁਖ ਬਿਹਾਵਾ, ਪ੍ਰਭ ਕੋ ਸਿਮਰੇ ਤਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰਨੇਰੇ, ਸੰਤ ਕਿਰਪਾ

ਪ੍ਰਭੂ ਕੈ ਸਿਮਰਨ ਸਹਿ ਸਮਾਨੀ, ਪ੍ਰਭੂ ਕੈ ਸਿਮਰਨ ਨਿਚਲ ਆਸਨ, ਪ੍ਰਭੂ ਕੈ ਸਿਮਰਨ ਕਮਲ ਬੇਗਾਸਨ, ਪ੍ਰਭੂ ਕੈ ਸਿਮਰਨ ਅਨਹਦ ਸੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿੰਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ।

ਕੋ ਨਾਮ ਖਿਨਵਾਹੇ ਉਧਾਰੀ, ਅਨਕ ਪੁਨਾ ਚਰਤ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ।

ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌਗਣ ਪ੍ਰਿਥਮੀ ਫਿਰੈ ਚਰ ਜੀਵੈ ਮਹਾਂ ਉਦਾਸ ਤਪੀਸਰ ਥੀਵੈ ਅਗਨ ਮਾਇ ਹੋਮਤ ਪ੍ਰਾਨ ਕਨਕ ਸਭੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਘਟਾਵੈ ਤਾਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰਗ ਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ।

ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ।

ਮੁਸ਼ਤੇ ਉੱਚੀ ਸਾਧਗੀ ਸੋਭਾ ਮੁਸ਼ਤੇ ਮੁੱਚੀ ਸਾਧਗੀ ਸੋਭਾ ਸਾਧ ਬਣਿਆ ਈ ਨਾਨਕ ਸਾਧ ਬਰਾ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਰ ਨਾ ਪੇਖੇ ਏਕ ਸਬਿਨ ਕੋਹੇ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ

ਆਚਾਰ ਵਿਵਹਾਰੀ ਕਈ ਕੋਟ ਭਾਈ ਤੀਰਥ ਵਾਸੀ, ਕਈ ਕੋਟ ਬਾਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਗੱਪ ਗਾਪ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ ਨਾਨ ਕਰਤੇ ਗੰਧ ਨਾ ਭਾਵੇ, ਕਈ ਕੋਟ ਭਾਈ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਗਿਰਬਨ ਕਠੋਰ, ਕਈ ਕੋਟ ਅਭੇਗਾ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰਦੇਸ਼ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਕੀ ਸਰਬ ਉਪਾਏ, ਕਈ ਕੋਟ ਪਾਤਰ ਬਿਰਖਨ ਬਜਾਏ, ਕਈ ਕੋਟ ਪਵਨ ਬਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸੇਰੇ ਛਤਰ, ਸਗਲ ਸਮੱਗਰੀ ਆਪਣੇ ਸੂਧਾਰੇ ਨਾਨਕ ਜਿਜ ਸੁਭਾਵੈ ਤੇ ਸਤੇ ਸੁਨਿਸਤਾਰਾਏ, ਕਈ ਕੋਟ ਰਾਜਸਥਾਮ ਸਾਧ, ਕਈ ਕੋਟ ਵੇਦ ਬ੍ਰਾਨ ਸਿਮਰਤਰ ਸ਼ਾਸਤ, ਕਈ ਕੋਟ ਰਤਨ ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਦੀਵੇ, ਕਈ ਕੋਟ ਜਖੇ ਕਿਨਰ ਪਿਸਾਚ, ਕਈ ਕੋਟ ਭੂਤਰੇ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੁੰਦੇ ਦੂਰ ਨਾਨਕਾ ਅਲਪ ਤਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁ ਜੂਨੀ ਫਿਰੇ, ਕਈ ਕੋਟ ਬੈਠਦੀ ਖਾਏ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀਏ ਧਨਵੰਦ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਗਿਆ ਹਾਥੇ, ਕਈ ਕੋਟ ਭੈ ਭੈ ਰਾਗੀ ਰਾਮ ਨਾਮ ਸੰਗ ਦਿਲ ਨਿਵ ਲਾਗੀ, ਕਈ ਕੋਟ ਪ੍ਰਭ ਕੋ ਖੂ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ਼, ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨਕੋ ਆਪ ਸੁਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਇਆ ਅਵਤਾਰ, ਕਈ ਜੁਗਤ ਕਿੰਨੋ ਵਿਸਥਾਰ, ਕਈ ਵਾਰ ਬਸਰਿਓ ਪਾਸਾਰ, ਸਦਾ ਸਦਾ ਏਕ ਏਕ ਅੰਕਾਰ, ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭਤੇ ਬ੍ਰਹਮਾਹੇ ਸਮਾਤ, ਤਕ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤਾਤ ਅੰਬਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਬੀਬੇ ਅਮਰ ਭਏ ਸਾ ਸਾਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕ।

ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨੰਗ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵਿਤ ਪਾਥਰ ਥਰਾਵੇ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਾਖੈ ਪ੍ਰਭਾਵਿਤ ਪਾਤੁਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆਖਾ ਆਪ ਸਵਾਮੀ ਖੇਲੇ ਬਿਕਸੇ ਅੰਦਰ ਜਾਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਅਜੇ ਬਰਮੇ ਭੁੱਲਾ ਦੈ ਦਸਤਾਵੇ ਨਮਕ ਮਾਹੇ ਚਾਰ ਗੁਣ ਫਿਰ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਅਖਿਨ ਮੈਂ ਨੀਚ ਕੀਟ ਖਾਓ ਰਾਜ

ਨਾਨਕ ਦਰਗੇ ਪਰਵਾਨ। ਕੋਟ ਕਰਮ ਕਰੈ ਉਧਾਰੇ, ਸਰਮ ਪਾਵੇ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਗ ਸਿਰ ਸੁਰਗ ਫਿਰ ਫਿਰ ਅਵਤਾਰ। ਅਨਕ ਯਤਨ ਕਰੇ ਆਤਮ ਨਹੀਂ ਦਰਵਾਏ, ਹਰ ਦਰਗੇ ਕੋ ਕੈਸੇ ਗਵੇ। ਆਪਸ ਕੋ ਜੋ ਭਲਾ ਕਹਾਵੇ, ਤਸੇ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਂਦ ਜਾਕਾ ਮਨ ਹੋਏ ਕਹੋ ਨਾਨਕ, ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੌਜ ਤੇ ਕਾਸ਼ ਹੋਏ, ਤਬ ਸੁਖ ਨਾ ਹੀ ਖੋਏ।

ਰੰਗ ਸਰਬਸ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਮਨ ਆਪੇ ਆਪ ਸਦਾ ਸਦਾ ਨਾਨਕ ਹਰਜਾਪ, ਕਰਨ ਕਰਾਮਨ ਕਰਨੇ ਆਸ ਗਿਆਤ ਕਹਾਂ ਵਿਚਾਰ, ਜੈਸੀ ਦੁਸ਼ਟ ਕਰੈ ਤੈਸਾ ਹੋਏ ਆਪੇ ਆਪ ਆਪ ਰਵ ਸੋਹੇ, ਜੋ ਕਿਛ ਕਿਨੋ ਸਪਨਾ।

ਸੰਗਾ ਦੁਖੀ ਅਦ ਬੀਜ ਤੇ ਟੁੱਟਾ ਹੈ, ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚਾ, ਸੰਗੇ ਦੁਖੀ ਕੁਧਿਆਨ ਭਰਮਾਈਏ, ਸੰਗਾ ਦੁਖੀ ਉੱਜੜ ਪਾਈਏ।

ਨਾਨਕ ਸੰਤ ਭਾਵੇ ਤਾਲਾ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੂਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨੇ ਤਰਾਪੈ ਸੰਗਾ ਦੁਖੀ ਛੁੜੇ ਅਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿ ਸੰਗਾ ਦੁਖੀ ਸਦ ਮਿਥਿਆ ਕਹਿਤ ਕਿਰਤ ਨੰਦਾ ਕਾ ਤੁਰੀ ਪਿਆ ਨਾਨਕ ਜੋਤ ਭਾਵੇ ਸੋਈ ਥਿਆ ਸੰਗਾ ਦੁਖੀ ਬਿਗੜੂ ਪਏ ਜਾਏ ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਗਾ ਦੁਖੀ ਸਦਾ ਸਹਿਕਾਈਆ ਹੈ ਸੰਗਾ ਦੁਖੀ ਨਾ ਮਰੇ ਨਾ ਜੀਵਾਈਆ ਸੰਗੇ ਦੁਖੀ ਕੀ ਪੁੱਜੇ ਨਾ ਆਸਾ ਸੰਗਾ ਦੁਖੀ ਉੜ ਚੱਲੇ ਨਿਰਾਸਾ ਸੰਗਾ ਦੁੱਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਨੈ ਸੱਚਾ ਸੋਏ

ਸਾਧ ਭਜਨ ਸਾਧ ਉਪਦੇ ਸਤ ਜਨ ਜਾਗੈ ਹਿਰਦਾ ਪਰਵੇ ਸਤ ਨਿਰਤ ਬੁੱਝੈ ਜੈ ਕੋਇ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਾਥੇ ਆਪੇ ਜਾਣੇ ਅਬ ਨਿਮਿਤ ਗਾਤ ਜਿਸਕੀ ਸਰਟ ਸਭ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ।

ਗੁਣ ਗਾਏ ਗਨਾ ਜਾਨੋ ਆੜ ਪੈਰ ਪੁਰ ਬਸੇ ਸੂਰੇ ਕਵਨਾ ਨੂੰ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿੰਨ ਜਨ ਦੇਹੇ ਜਨ ਜਨ ਆਪਣਾ ਪ੍ਰਭੂ ਪਿਛਾਤਾ ਸੋਜਨ ਸਰਬ ਥੋ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਤਰਸ ਪਾ ਮਿਟਾਵੇ ਅਬਰ ਸਿਆਨ ਸਗਰੀ ਛਾੜ ਤਿਸ ਜਨ ਕੀ ਤੂੰ ਸੇਵਾ ਲਾ ਗਾਵਨ ਜਾਨਾ ਹੋਈ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਬੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਾ ਗਉ ਗੁਰ ਸਦਾ ਦਯਾਲ ਸੇਕੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰਨਾ ਮੁਚਰਾਏ ਸਤਿਗੁਰੂ ਸਿੱਖੇ ਬੰਧਨ ਕਾਟਾਏ ਗੁਰੂ ਕਾ ਸਿੱਖ ਵਿਕਾਰ ਤੇ ਹਟਾਏ ਸਤਿਗੁਰੂ ਸਿੱਖੋ ਨਾਮ ਧੰਦੇ ਗੁਰੂ ਕਾ ਸਿੱਖ ਬੜ ਭਾਗੀ ਹੈ ਸਤਿਗੁਰੂ ਸਿੱਖਾ ਹਲਦ ਬਲ ਸਵਾਰੇ ਨਾਨਕ ਸਤਿਗੁਰੂ ਸਿੱਖੋ ਜੀਏ ਨਾਲ ਸੰਵਾਰ ਗੁਰਗੈ ਗ੍ਰਹਿ ਸੇਵਕ ਜੋ ਰਾਹੈ ਗੁਰੂ ਕੀ ਆਗਿਆ ਮਨ ਮਹਿ ਸਹਾਇ ਆਪਸ ਕੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੈ

ਕੀਮਤ ਕਰੇ ਨਾ ਪਾਈਆ ਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ

ਸੇ ਨਾਨਕ ਭਰਮੋ ਦੁਖ ਤੈ ਤੇ ਰਾਸੇ ਤਪਤ ਮਾਏ ਠਾਂਡ ਵਰਤਾਈ ਅਨੰਦ ਭੈ ਦੁਖ ਨਾਠੇ ਭਾਈ ਜਨਮ ਮਰਨ ਗੇ ਮਿਟਿਆ ਦੇਸੇ ਸਾਧੂ ਗੇ ਪੂਰਨ ਵਦੇਸੇ ਭਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮੰਦੇ ਖੈ ਨਸੇ ਜਿਸ ਗਾ ਸਾ ਤਿਨ ਕਿਰਪਾ ਦਾਰੀ ਸਾ ਸੰਗ ਜਪਨਾ ਮੁਰਾਰੀ ਤਿਤ ਭਾਈ

ਰੋਗ ਨਾਨਕ ਮਿਟ ਜਾਹੇ। ਜਿਸ ਤਨ ਕੋ ਚਾਰ ਗੁਣ ਉਡਤਾਵੇ ਸੋ ਤਨ ਹਰ ਸੇਵਾ ਤੇ ਪਾਵੇ। ਜਿਸ ਸੁਖੋ ਨਿਤ ਬਾਂਚੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਗੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਣੀ। ਅਨੁਗ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ। ਸਰਮ ਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ। ਮਨ ਪ੍ਰਬੋਧੋ ਹਰ ਕਹਿ ਨਾਏ ਦੈਤ ਸਥਾਪਤੇ ਆ ਬੈਠਾਏ। ਤਾ ਗੋ ਬਿਘਨ ਨਾ ਲਾਗੇ ਗੋਏ ਜਾ ਕੇ ਹਰਦਾ ਵਸੈ ਹਰ ਸੋਏ। ਕਲ ਤਾਤੀ ਠੰਡਾ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਭਾਉ ਭਵਿੰਦ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ। ਤਿਤ ਕਰ ਜਾਏ ਬਸੇ ਬਨਾਸੀ ਕਹੁ ਨਾਨਕ ਕਾਟੀ ਜੰਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਰਹਿ ਸੋ ਕਾ ਚੋ।

ਸਾਧ ਸੰਗ ਪਾਵੇ ਸਾਚ ਤਨਾ ਹਰ ਪੁੰਜੀ ਸੰਜ ਕਰੋ ਵਿਵਹਾਰੀ ਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ

ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟਮਾ ਸੁਖ ਹੋਏ ਅਰ ਸਭਾਵ ਹੈ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਦਾ ਸਰੰਗ ਬਜੇ ਚਾਓ ਸਾਧ ਗਏ ਸੰਗ ਪਰੇ ਸਰਨ ਆਣ ਸਭ ਤਿਆਗ ਅੰਤਰ ਪ੍ਰਗਾ ਸੰਦਿਲ ਨਿਵਲਾਗ ਬਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ।

ਸਮਾਏ ਸੋਗੋ ਬਿਸਰੇ ਜੇ ਘਾਲ ਨਾ ਭਾਨੇ ਸੋਗੋ ਬਿਸਰੇ ਜੇ ਕੀਆ ਜਾਣੇ ਸੋਗੋ ਬਿਸਰੇ ਜਿਨ ਸਭ ਕੁਛ ਦੀਆ ਸੋਗੋ ਬਿਸਰੇ ਜੇ ਜੀਵਨ ਜੀਆ ਸੋਗੋ ਬਿਸਰੇ ਜੇ ਅਗਰ ਮੈਂ ਰਾਖੇ ਗੁਰਪ੍ਰਸਾਦ ਕੋ ਬਰਡਾ ਰਾਖੇ ਸੋਗੋ ਬਿਸਰੇ ਜੇ ਬਿਖਤੇ ਕਾਟੇ ਜਨਮ ਜਨਮ ਕਾ ਟੁੱਟਾ ਖੰਡ ਹੈ ਗੁਰਪੂਰੇ ਤਤ ਇਹਾ ਬੁਝਾਇਆ ਪ੍ਰਭ ਨਾਨਕ ਜਨ ਧਿਆਇਆ।

ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਗਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਗਾਬਲ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਤਨ ਮੰਥਿਰ ਦੇ ਬਸੇ ਪੂਰਨ ਗੁਰਮੰਦ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਾਰ

ਦੂਜਾ ਜਬ ਹੋਬਤ ਪ੍ਰਭ ਕੇਵਲ ਧਨੀ ਤਾ ਬੰਦ ਮੁਗਤ ਕਿਸ ਕਹੋ ਕਿਸਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਗ ਸੁਰ ਕਹੋ ਕੌਣ ਆਓ ਤਾਰ ਤਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹਾਓ।

ਜਾਂ ਪੂਰਨ ਕਰਤਾ ਬ੍ਰਹਮ ਸੋਏ ਤਬ ਜਮ ਕੀ ਤ੍ਰਾਸ ਕਹਾਉ ਕਿਸ ਹੋਏ। ਜਬ ਅਵਗਤ ਅਗੋਚਰ ਬ੍ਰਹਮ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਅਗੋਚਰ ਗਾਦੇ

ਕੌਣ ਕਹੋ ਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਤਰ ਲਗਤ ਕਹੋ ਕੀਸ। ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਕ ਪੁੰਦਰ ਬਤਾਵੈ। ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਮਨੇ ਮਾਏ ਬਾਪ ਮਿੱਤਰ ਸੁਧ ਪਾਈ।

ਦ੍ਰਿਸ਼ਟਾਰਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵਤਾ ਸਿਰਠ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਇਆ ਪਨਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀਉ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਜਨ ਸੋ ਸਮਦਰਸੀ ਤਤ ਕਾ ਬੇਤਾ ਨਾਨਕ

ਦੂਜਾ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਮੰਨਣ ਦੋਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨ ਘਰ ਪਰ ਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ

ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨੋ ਵਸੂ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅਮਰਤ ਜਾਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰ ਜਾਮੀ ਪੁਰਖ ਪ੍ਰਧਾਨ।

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਏਕ ਸਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌਨ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਨ ਸਮਾਧ ਅਨਤ ਨਾਦ ਕਹਿ ਨਾ ਜਾਈ ਆਚਾਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨ ਤਿਜਨ ਸੋ ਜੀ ਪਾਏ ਸੁਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ।

ਬੇਨਤੀ ਕਰੋ ਸਾ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਰੂ ਗੋਬਿੰਦ ਅੰਮ੍ਰਿਤ ਰਸ ਪੀਓ

ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪ੍ਰਗ ਪ੍ਰਗਟ ਸਭ ਲੋਏ ਸਭ ਤੇ ਉਜ ਪਾਇਆ ਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਟਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਾਮ ਰਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ

ਹੇ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ।

ਜੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਏ

ਗੁਣ ਵਡਿਆਈ ਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾ ਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ

ਪਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ

ਸਰਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਠਿ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ

ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ

ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੁਹ ਹੈ ਦਰ।

ਸਤਿਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਹ ਪਖ ਸਾਰ

ਸੰਸਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ ਭਾਰ ਹੋਏ।

ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਾਹਤਿ ਆਦਿ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਲਾ।

ਅੰਤਨਾ ਸਿਫਤੀ ਕਹਿਣ ਨਾਂਤ, ਅੰਤਨਾ ਕਰਨੇ ਦੇਣ ਨਾਂਤ, ਅੰਤਨਾ ਵੇਖਣ ਸੁਣਨ ਨਾਂਤ, ਅੰਤਨਾ ਜਾਪੇ ਕਿਆ ਮਨ ਮੰਤ, ਅੰਤਨਾ ਜਾਪੇ ਕੀਤਾ ਆਕਾਰ, ਅੰਤਨਾ ਜਾਪੇ ਪਾਰ ਵਾਰ।

ਤਵੈ ਪ੍ਰਸਾਦ ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਿ ਜਿਹ ਰੂਪ ਰੰਗ ਰੇਖ ਭੇਹ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਭਵ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਅਨ ਕਹਿਤ ਤਵੈ ਸਰਵਨਾਮ ਕਥੇ ਕਵਨ

ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋਏ ਕੈ, ਨਮਸਤੰਗ ਅਨੇਕੈ, ਨਮਸਤੰਗ

ਨਮਸਤੰਗ ਥਾਪੇ, ਨਮਸਤੰਗ ਤਿਰਵਾਨੇ, ਨਮਸਤੰਗ ਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਯੋਗੇ,

ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਵਰਨੇ ਨਮਸਤੰਗ ਜਰਾਰੰਗ ਨਮਸਤੰਗ ਰਿਤਾਰੰਗ ਨਮੋ ਸਰਬ ਧੰਦੇ ਨਮੋ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ।

ਭਰਮੰਗ ਨਾ ਪਿੱਤਰੈ, ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ। ਪਰਥੀਸੇ ਅਧੀਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ਾਂਤ ਵੈ ਪ੍ਰਸਾਦ ਕਹਤੇ, ਕਿਆ ਛਿਜ ਦੇਸੈ, ਕਿਆ ਭਿਜ ਭੇਸੈ, ਕਿਆ ਗਾਂਜ ਕਰਮੈ, ਕਿਆ ਭਾਂਜ ਭਰਮੈ।

ਤ੍ਰਿਪੋਖੈ ਕੇਸਰ ਬੱਤਰ ਤਰਾਣੇ ਕੇਸਰ ਬੱਤਰ ਪ੍ਰਾਣੇ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਮਾਨਿਆ ਸਦੈਵ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ ਕੇਸਰ ਬੱਤਰ ਭਾਨੈ ਕੇਸਰ ਬੱਤਰ ਮਾਨੈ ਕੇਸਰ ਬੱਤਰ ਇੰਦਰੈ ਕੇਸਰ ਬੱਤਰ ਚੰਦ੍ਰੈ ਕੇ ਸਰਬੰ ਕਲਿਮੈ ਕੇ ਪਰਮੰ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ

ਜੁਵਾਲੇ ਦਾਨੇ ਹਰੀ ਫੁਲ ਅਜੀ ਮੈ ਰਜਾਇ ਕਜਕੀਨੇ ਅਨੇਕਲ ਤਰੰਗ ਹੈ ਭੇਦ ਹੈ ਭੰਗ ਹੈ ਅਜੀ ਜੁਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤੇਰੇ ਮੁਕਤ ਵਿਭੂਤ ਹੈ ਪਰ ਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਰੂਪ ਹੈ ਸੁਭਾਸ ਤੋਂ ਪਰਾਜ ਹੈ ਸਦਾ ਸਰਬਸਾਜ ਹੈ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ।

ਧਾਰੇ ਜੀਤ ਫਿਰੇ ਸਭ ਦੇ ਦਿਸਾਨ ਕੋ ਬਾਜਤ ਢੋਰ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੀ ਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਬਹੁਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਰੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖ ਹੈ ਵੇਦ ਪੁਰਾਣ ਕਿਤੇਵ ਕੁਰਾਨ ਜਮੀਨ ਜਵਾਨ ਸੁਬਾਨ ਕੇ ਪੇਖ ਹੈ

ਵਿਚਾਰ ਹੈ ਸਾਰ ਕੀ ਧਾਰ ਪਿਛਈਆ ਤੋਰਤ ਦੇਸ ਮਲਿੰਦ ਮੁਵਾਸਨ ਮਾਤੇ ਗਜਾਨ ਕੇ ਮਾਨ ਮਿਲਈਆ ਗਾੜੇ ਗ੍ਰਹਣ ਕੇ ਤੋਲ ਨਿਹਾਰ ਸੋ ਬਾਤ ਨਹੀਂ ਚਕ ਚਾਰ ਲਵਈਆ ਸਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਚਕ ਨੇਕ ਸੋ ਏਕ ਦਿਵਈਆ ਦਾਨਵ ਦੇਵ ਫਨੇਂਦਨ ਸਾਚਰ ਭੂਤ ਭਵੇਕ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਵ ਥਪੈਂਗੇ ਪੁਨ ਪ੍ਰਤਾਪਨ ਬਾਡ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੇ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉ ਤਰਲੋਕ ਰਾਜ ਕਰੇਂਗੇ ਕੋੜ ਸਨਾਨਕ ਜਾਦਿਕ ਦਾਨ ਅਨੇਕ ਸੁ ਅੰਮ੍ਰਿਤ ਸਾਂਝ ਬਰੇਂਗੇ ਬ੍ਰਹਮ ਮਹੇਸ਼ਰ ਬਿਸ

ਆਵਤ ਕੋਈ ਅੜਿਲ ਸੁਣੇ ਗੁੰਗ ਜੋ ਰਿਆਹਿ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਹਿ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤੈ ਨਰਕੇ ਰਹਿ।

ਦਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜੇਤੂ ਘਰ ਧਾਰੀਆ

ਸਮਝਣ ਸਾਰਿਆ ਅਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ

ਆਈਐ ਸਤ ਗੁਰੂ ਕਾ ਉਪਦੇਹ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਹੋ ਲਿਖਿਆ ਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸੁਭਾਈਆ।

ਜੀਹ ਨਿਰਮਲ ਬਾਰਹ ਨਿਰਮਲ ਬਾਰਹ ਤਾ ਨਿਰਮਲ ਜੀਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨ ਸਾ ਸੱਟ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨਮ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿਹ ਕੋਈ ਜੀਅ ਰਹਿ ਗੁਰਨਾਲੇ ਗੁਰ ਕੇ ਚਰ

ਤਿਨਾ ਸਮਾਣੀ ਪੀਬਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਆ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵ ਇਹ ਸੱਚੀ ਬਾਣੀ।

ਮਾਇਆ ਤੁਦ ਸ੍ਰੀ ਰਾਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਕਿਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।

ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਨ ਕੋਈ ਕਹੇ ਨਾਨਕੇ ਨੇਤਰ ਅੰਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣ ਨੈ ਨੋ ਪਠਾਏ ਸਾਚੈ ਸੁਣ ਨੈ ਨੋ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਪੰਜ ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਨੇਤਰੇ ਮੱਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਜੀ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜੱਥਾ, ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਓ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨਵੰਬਰ ਦੇ ਵਿੱਚ ਆ ਰਹੇ ਹਨ, 24 ਨਵੰਬਰ ਨੂੰ। ਇਸੇ ਸੰਬੰਧ ਵਿੱਚ ਜੋ ਗੁਰੂ ਘਰ ਵਿਖੇ 21 ਨਵੰਬਰ ਨੂੰ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਦਫ਼ਤਰ ਵਿੱਚ ਲਿਖਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਖਰ ਸਾਜੀਆਂ ਕਰਾ ਸਿੰਘ ਡਿੱਠੋ ਚਾਉ ਦਾਤਾ ਕਰਤਾਇਆ ਤੂੰ ਦੁਸਤੇ ਵੇ ਕਰੇ ਪਸਾਉ ਤੂੰ ਜਾਣੋ ਹੀ ਸਭ ਸੇ ਦੇ ਰਹਿਸੇ ਜਿੱਤ ਕਵਾਓ ਕਰਾ ਸਿੰਘ ਡਿੱਠੋ ਚਾਉ ਕਰਾ ਸਿੰਘ ਡਿੱਠੋ ਚਾਉ।

0: पातशाह नानक सचते आयन सचे जो मर जमे सो कचन कच महला पहला।
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਉ ਵੱਡੀ ਵਡਿਆਈ ਜਾਂ ਚੌਥਾਉ ਵੱਡੀ ਵਡਿਆਈ ਜਾਂ ਅਲਾ ਵੱਡੀ ਵਡਿਆਈ ਬੁੱਝ ਸਭ ਭਾਹੋ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪ ਨਾਨਕ ਨਾਨਕ ਫੇ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ
0: ਇਹ ਜਗ ਸੱਚਾ ਕੀ ਹੈ ਕੋਟ।

ਆਪਣੀ ਤਨਦਰੀ ਸਤਿਗੁਰ ਪਾਇਆ ਇਹ ਜੀਵ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਸੱਚੋ ਸੱਚ ਬੁਝਾਇਆ।

ਕੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮੇਰੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉਤਮੇ ਵਿਚਾਰ ਹੈ, ਜਿਨ ਸੱਚੇ ਸੋਚ ਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ

ਹਉਚ ਮੂਰਖੋਂ ਸਿਆਣਾ ਮੁਖ ਮੁਖੀ ਸਾਰ ਨਾ ਜਾਣਾ ਹਉਚ ਮਾਇਆ ਹੋ ਛਾਇਆ ਮੈਂ ਕਰ ਜੰਦੋ ਪਾਇਆ ਹੋ ਮੈਂ ਬੁਝੇ ਤਾਂ ਦਰ ਸੁਝੇ ਗਿਆਨ ਮੈਨੂੰ ਕਦ ਕਦ ਦੂਜੇ ਨਾ

ਸਾਹਿਬ ਏ ਤੁਝ ਸਤ ਸਚ ਵਰਤਾਇਆ ਜਿਸ ਤੋਂ ਦੇ ਤੁਸ ਮਿਲਿਆ ਸਚ ਤਦ ਨੀ ਸਚ ਕਮਾਇਆ ਸਤਿਗੁਰ ਮਿਲਿਆ ਸਚ ਪਾਇਆ ਜਿਵੇਂ ਕਿ ਹਿਰਦੈ ਸਚ ਵਸਾਇਆ ਮੂਰਖ ਸਚ ਨਾ ਜਾਣੀ ਮਨਮੁਖੀ ਜਨਮ ਗਵਾਇਆ।

ਕੌੜੀ ਆਪੇ ਹੀ ਕਰਨਾ ਕਿਉਂ ਕਲਾ ਭੇਜ ਤੈ ਧਾਰੀਏ ਦੇਖੇ ਕਿਤੇ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀ ਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਡਾਕਟਰ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ 21 ਨਵੰਬਰ ਨੂੰ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਸੋ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ

पुरख की निज घर वासा होए सतनाम धन वाहे गुरु जी जैत श्री

इक तिल भी ना तीरिज प्रब स्यों मन लीना ज्यों जल मीना

सगले तिखा बुजंतिया वाहिगुरु जी का खालसा वाहिगुरु जी की फतेह। परम सन्मान योग दसां ही पातशाहियां दी जोत सर्ब सांझी वालता दे लखायक शब्द गुरु धन धन श्री गुरु ग्रंथ साहिब महाराज जी दी पावन पवित्र हजूरी विच विराजमान बहुत ही आदरणीय गुरु स्वरूप साध संगत जी बहुत वडभागे हो सतगुरु जी दी पवित्र पावन हजूरी विच बैठ के गुरमुख प्यारियां तों गुरबाणी दे मनोहर कीर्तन सरवण करके लाहे प्राप्त कर रहे सो। अमृत वेले श्री गुरु ग्रंथ साहिब महाराज जी ने श्री मुख वाक बख्शिश कीते हन। अज दे ए पवित्र पावन बचन जो आप जी ने हुणे हुणे दास पासों सरवण कीते हन, इस श्री मुख वाक शहीदां दे सिरताज बाणी के बोहित शांति दे मुजस्मे तन गुरु अर्जन साहिब महाराज जी दी पवित्र रसना तो जैत श्री राग विच उचारण किते हुए ए वड आकारी शब्द श्री गुरु ग्रंथ साहिब दे पावन अंग 703 अते 704 दे उते ए दर्ज हन। शब्द दा सरलेख जो सतगुरु जी ने भाई साहब गुरदास जी नू कह के लिखवाया जैत सरी महला पंजवां, जिस तरह आप जी रोज सुनदे हो विद्वान दसदे ने भी जैत सरी विच गायन करना है और पंजवें पातशाह दी बाणी संत कार पहला इस नू ठेठ पंजाबी विच तत्ते दी थां ते दद्दा लगा के छंद भी किया जांदा है। छंत दी अपनी काव रूप विच जात हुंदी है। दरअसल श्री गुरु ग्रंथ साहिब महाराज विच अनेक वणगियां ने, वो जिहड़ियां बेअंत वणगियां ने उन्हां दी अपनी चाल हुंदी है, अपनियां मात्रा ने, उस हिसाब नाल उस नूं ये नाम दिता जांदा है। कार पहला पहला ताल विच ये गाना है, एक ओंकार सतगुर प्रसाद अकाल पुरख वाहेगुरु एक रस एक है अते सतगुरु दी कृपा नाल प्राप्त हुंदा है। दरगाही बोल सलोक दर्शन प्यासी दिन सरात चितवों अन दिन नीत खोल कपट गुर मेलिया नानक हर संग मीत। वाहिगुरु जी तुहाडे दर्शना दी तांग दिन रात चितवदे रहिंदे हां, अन दिन नीत हमेशा हर समय, फिर आप ही कृपा करके बख्शिश करते हैं। खोल कपट गोर मेलिया
नानक हर संग मीत गुरु ने कृपा करके जेड़े माया दे छौड़ सन उन्हां नू कट के जीवात्मा नू परमात्मा नाल मिला दिता। ए जेड़ा कक्का ते पप्पा टैंका है एदे अर्थ करन लग्या इनू कपाट कहना है, कपाट कवाड़। जिहड़े साडे कवाड़ बंद ने विवेक बुद्धि दे, जे जो माया दे परदे ने टके होए ने, ओ कवाड़ ओ कपाट गुरु खोल देंदा है। जिवें भगत कबीर जी अकाल पुरख दे चरणा विच अरदास करदे कहिंदे, दर मां दे ठाड़े दरबार तुद बिन सुरत करै को मेरी, दर्शन दीजै खोल किवाड़। उथे भी कवाड़ दरवाजे नू बई हे ईश्वर ओ कपाट खोल, दरवाजा खोल जो तेरे ते मेरे दरमियान कंध बनी हुई है ओनू हटा दे। उसे कंध नू गुरु साहब कई थावां ते पांबीरी के पात पारदो भी कहिंदे ने, तितली जेड़ी चमन विच बागीची विच कलियां ते ताजे खिड़े फुलां ते लुत्फ लैंदी है, कदी तुसी ओनू देखो भी ओदे जेड़े पर हुंदे ने, खंब हुंदे ने, वो बिल्कुल बारीक ते पारदर्शक हुंदे ने। मायने प्याज दी झिल्ली नालों भी बारीक हुंदे ने। महाराज ने ये जड़ा बचन कीता भी पंभीरी दे खंबा नालों भी पतला पड़दा है, उदा मतलब है भी पड़दा है ही नहीं, वो असी आप ही बनाया है। उसे नू गुरु नानक साहब सच्चे पातशाह बख्शिश कर दे केव सचियारा होई है, केव कूड़ा टुटै पाल, ओ कूड़ दी पाल, ओ झूठ दी कंध। झूठ दी कंध मीन जेड़ी कंध है ही नहीं। साढ़े अचेत मन ने ही उस नू बनाया होया है, वरना साडा निवास जीव आत्मा दा ते परमात्मा दा इको जगह ते ही है। एक है ठाहर दोहां बसेरा, अमृत बाणी। जीव आत्मा दा ते परमात्मा दी ठार टिकाणा इको ही है, पर जीव आत्मा अपने मन दी कठोरता कारण ए समझ बैठी भी परमात्मा जुदा है ते मैं परमात्मा तो कोई अलग हस्ती हाँ, लिहाजा भटकना विच पै गई। अज गुरु अर्जन साहब महाराज बख्शिश कर रहे ने दर्शन प्यासी दिन सरात, तुहाडे दर्शना दी तांग दिन रात हर वक्त लगी रहिंदी है। चितवो आन दिन नीत, चितवदा हां नित आन दिन, हर समय सुरत हर वेले उधर लगी रहिंदी है। वाहिगुरू वाहिगुरू। खोल कपाट गुर मेलिया, नानक हर संग मीत। भाई हरि प्रभु नाल दिखा दिता गुरु ने कपाट खोल के, क्योंकि जेड़े ए माया दी छोड़ ला के ए दरवाजे खोलने ने मनुख दे भरम खोल दूर करने ने, वो गुरु ही कर सकदा है। इसे वास्ते गुरबाणी विच लिखिया है, गुर मिल तां के खुले कपाट, बहुर ना आवै जोनी बाट,
ਇਹੀ ਤੇਰਾ ਅਵਸਰ ਇਹੀ ਤੇਰੀ ਬਾਰ ਘੱਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕਹਿ ਹਾਰ ਬਹੁ ਬਿਦ ਕਹਿਓ ਪੁਕਾਰ ਪੁਕਾਰ ਗੁਰੂ ਨੂੰ ਮਿਲ ਕੇ ਹੀ ਕਿਸੇ ਦੇ ਉਹ ਕਬਾੜ ਖੁੱਲ੍ਹ ਸਕਦੇ ਨੇ ਜਿਹਦੇ ਨਾਲ ਇਹ ਸਮਝ ਆਉਂਦੀ ਹੈ ਵੀ ਉਹਦੇ ਦੀਦਾਰ ਕਿਵੇਂ ਕਰਨੇ ਨੇ ਯਹੂਦੀਆਂ ਦੇ ਪੈਗੰਬਰ ਮੂਸਾ ਦੇ ਜੀਵਨ ਵਿੱਚ ਇੱਕ ਬੜੀ ਮਹੱਤਵਪੂਰਨ ਘਟਨਾ ਹੈ ਜਿਹੜੀ ਸਾਡੇ ਅੱਜ ਦੇ ਵਿਸ਼ੇ ਨਾਲ ਬੜਾ ਗੂੜਾ ਸੰਬੰਧ ਰੱਖਦੀ ਹੈ। ਰਹਿਤ ਮਰਿਆਦਾ ਵਿੱਚ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ। ਮੈਂ ਉਹ ਗੱਲ ਸਾਂਝੀ ਕਰਨ ਤੋਂ ਪਹਿਲਾਂ ਉਹ ਬੇਨਤੀ ਕਰ ਲਵਾਂ ਬਈ ਕਥਾ ਦਾ ਪ੍ਰਯੋਜਨ ਗੁਰਮਤ ਨੂੰ ਪ੍ਰਚੰਡ ਕਰਨਾ ਹੋਣਾ ਚਾਹੀਦਾ ਹੈ। ਕਥਾ ਕਰਨ ਲੱਗਿਆਂ ਗੁਰਬਾਣੀ ਦੀਆਂ ਵੱਧ ਤੋਂ ਵੱਧ ਪ੍ਰਮਾਣ ਦਿੱਤੇ ਜਾਣ। ਭਾਈ ਗੁਰਦਾਸ ਗੋਇਆ ਨੰਦ ਲਾਲ 10 ਗੁਰੂ ਸਾਹਿਬਾਨ ਦੇ ਇਤਿਹਾਸ ਵਿੱਚੋਂ ਅਤੇ ਅਨਮਤਾਂ ਦੇ ਗ੍ਰੰਥਾਂ ਵਿੱਚੋਂ ਅਤੇ ਕਿਸੇ ਹੋਰ ਸਾਧੂ ਸੰਤ ਦੇ ਜੀਵਨ ਵਿੱਚੋਂ ਵੀ ਉਦਾਹਰਣ ਦਿੱਤੀ ਜਾ ਸਕਦੀ ਹੈ, ਬਸ਼ਰਤੇ ਕਿ ਉਹ ਗੁਰਮਤ ਦੇ ਅਨੁਕੂਲ ਹੋਵੇ, ਪ੍ਰਤੀਕੂਲ ਨਾ ਹੋਵੇ। ਹੁਣ ਮੈਂ ਆਗਿਆ ਲੈ ਕੇ ਉਹ ਘਟਨਾ ਸਾਂਝੀ ਕਰਾਂ ਜਿਹੜੀ ਬੜੀ ਸੁਪ੍ਰਸਿੱਧ ਘਟਨਾ ਹੈ। ਤੁਹਾਡੇ ਵਿੱਚੋਂ ਕਈਆਂ ਨੇ ਗਾਹੇ ਬਗਾਹੇ ਉਹ ਸੁਣੀ ਵੀ ਹੋਵੇਗੀ। ਕਹਿੰਦੇ ਨੇ ਵੀ ਹਜ਼ਰਤ ਮੂਸਾ ਨੂੰ ਇਲਹਾਮ ਹੁੰਦਾ ਸੀ ਕੋਹਤੂਰ ਦੇ ਪਹਾੜ ਤੇ। ਮੈਂ ਮੂਸੇ ਦਾ ਜੀਵਨ ਪ੍ਰੋਪਰ ਤੇ ਨਹੀਂ ਪੜਿਆ, ਪਰ ਸਾਡੇ ਪੰਥ ਵਿੱਚ ਇੱਕ ਬੜੇ ਤੁਰੰਤਰ ਵਿਦਵਾਨ ਹੋਏ ਨੇ। ਜਦੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਣਾਇਆ ਤੇ ਉਹਦਾ ਪਹਿਲਾ ਪ੍ਰਿੰਸੀਪਲ ਲਗਾਇਆ ਪ੍ਰਿੰਸੀਪਲ ਗੰਗਾ ਸਿੰਘ ਨੂੰ। ਗੰਗਾ ਸਿੰਘ ਉਹਨਾਂ ਦੀਆਂ ਕਈ ਕਿਤਾਬਾਂ ਵਿੱਚੋਂ ਇੱਕ ਕਿਤਾਬ ਹੈ ਜਿਹਦਾ ਨਾਮ ਹੈ ਜੀਵਨ ਕਿਰਨਾ। ਜੀਵਨ ਕਿਰਨਾ ਕਿਤਾਬ ਦਾ ਨਾਂ ਹੈ, ਬੜੀ ਬਾ ਕਮਾਲ ਕਿਤਾਬ ਹੈ। ਉਹਦੇ ਵਿੱਚ ਆਪ ਜੀ ਨੇ ਵੱਖ ਵੱਖ ਪੈਗੰਬਰਾਂ ਦੀ ਜੀਵਨੀ ਸੰਖੇਪ ਵਿੱਚ ਲਿਖੀ ਹੈ। ਉੱਥੋਂ ਮੈਂ ਹਜ਼ਰਤ ਦਾ ਜੀਵਨ ਪੜ੍ਹ ਰਿਹਾ ਸਾਂ ਤੇ ਕਹਿੰਦੇ ਨੇ ਵੀ ਇਹਨੂੰ ਜਦੋਂ ਇਲਹਾਮ ਹੋਇਆ ਪਹਿਲੀ ਵਾਰ ਵੀ ਮੈਂ ਤੈਨੂੰ ਆਪਣਾ ਪੈਗੰਬਰ ਥਾਪ ਰਿਹਾ, ਤੂੰ ਮੇਰਾ ਮੈਸੇਜ ਮੈਸੇਂਜਰ ਬਣ ਕੇ ਲੋਕਾਂ ਨੂੰ ਦਿਓ। ਲੰਬੀ ਕਹਾਣੀ ਹੈ, ਉਹਨੂੰ ਇਲਹਾਮ ਹੁੰਦਾ ਸੀ, ਆਕਾਸ਼ਵਾਣੀ ਹੁੰਦੀ ਸੀ। ਹੁਣ ਇੱਕ ਆਮ ਬੰਦਾ ਕਹੇਗਾ ਜੀ ਇਹ ਕਿੱਦਾਂ ਹੋ ਸਕਦਾ ਹੈ, ਨਹੀਂ ਇਹਦਾ ਜ਼ਿਕਰ ਗੁਰਬਾਣੀ ਵਿੱਚ ਵੀ ਹੈ। ਜਦੋਂ ਭਗਤ ਨਾਮਦੇਵ ਸਾਹਿਬ ਦਾ ਸੰਵਾਦ ਹੁੰਦਾ ਹੈ ਅਕਾਲ ਪੁਰਖ ਨਾਲ, ਤੇ ਉਹ ਵੇਖੋ ਬਿਲਕੁਲ ਸਪਸ਼ਟ ਜਿਵੇਂ ਕੋਈ ਸੈੱਲ ਫੋਨ ਤੇ ਗੱਲ ਕਰ ਰਿਹਾ ਹੋਵੇ, ਤੂੰ ਕੌਣ ਰੇ, ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨ ਜਮ ਕਾਰਨ। ਹੋਰ ਵੀ ਬਹੁਤ ਬਚਨ ਨੇ ਗੁਰਬਾਣੀ ਚ, ਪਰ ਮੇਰਾ ਉਹ ਵਿਸ਼ਾ ਨਹੀਂ ਗਾ। ਗੁਰੂ ਸਵਾਰਿਓ, ਇਲਹਾਮ ਹੁੰਦਾ ਸੀ ਹਜ਼ਰਤ ਈਸਾ ਨੂੰ ਜਦੋਂ ਕੋਹਤੂਰ ਦੇ ਪਹਾੜ ਤੇ ਜਾ ਕੇ ਉਹ ਬੈਠਦਾ ਸੀ, ਮੈਡੀਟੇਸ਼ਨ ਕਰਦਾ ਸੀ ਤੇ ਤਾਰਾਂ ਜੁੜ ਜਾਂਦੀਆਂ ਸਨ, ਇਲਹਾਮ ਹੁੰਦਾ ਸੀ, ਆਵਾਜ਼ ਸੁਣਾਈ ਦਿੰਦੀ ਸੀ। ਕੋਈ ਵਜੂਦ ਨਹੀਂ ਸੀ ਦਿਸਦਾ, ਕੋਈ ਆਕਾਰ ਨਹੀਂ ਸੀ ਦਿਸਦਾ ਵੀ ਸਾਹਮਣੇ ਕੌਣ ਬੋਲ ਰਿਹਾ। ਇੱਕ ਦਿਨ ਮੂਸਾ ਕਹਿਣ ਲੱਗਾ ਯਾ ਖੁਦਾ, ਰੋਜ਼ ਮੇਰੇ ਨਾਲ ਸੰਵਾਦ ਕਰਦੇ ਹੋ, ਕਿਸੇ ਦਿਨ ਦਰਸ਼ਨ ਵੀ ਦਿਓ। ਤੇ ਆਵਾਜ਼ ਆਈ, ਮੂਸਾ ਤੇਰੀਆਂ ਅੱਖਾਂ ਤੋਂ ਮੇਰੇ ਦਰਸ਼ਨਾਂ ਦੀ ਤਾਬ ਨਹੀਂ ਸਹਾਰੀ ਜਾਣੀ, ਤੂੰ ਆਵਾਜ਼ ਨਾਲ ਹੀ ਕੰਮ ਚਲਾ ਲੈ। ਕਹਿਣ ਲੱਗਾ ਨਹੀਂ ਯਾ ਖੁਦਾ, ਬੜੀ ਤਾਂਘ ਹੈ, ਬੜੀ ਪਿਆਸ ਹੈ, ਹਰ ਵਕਤ ਸੋਚਦਾ ਰਹਿਣਾ ਵੀ ਅੱਜ ਕਵਾਂਗਾ, ਭਲਕੇ ਕਵਾਂਗਾ, ਨਹੀਂ ਕਿਰਪਾ ਕਰੋ
ਪ੍ਰਤੱਖ ਦਰਸ਼ਨ ਦਿਓ। ਲਿਖਿਆ ਹੈ ਕਿ ਫਿਰ ਟਾਲ ਮਟੋਲ ਕੀਤੀ ਗਈ, ਹਜ਼ਰਤ ਮੂਸਾ ਬਜਿੱਦ ਹੋ ਗਿਆ, ਨਹੀਂ ਯਾ ਖੁਦਾ ਵਜੂਦ ਮੈਨੂੰ ਦਿਸਣਾ ਚਾਹੀਦਾ। ਆਖਿਆ ਮੂਸਾ ਮੇਰਾ ਕੋਈ ਵਜੂਦ ਨਹੀਂ, ਮੈਂ ਪ੍ਰਕਾਸ਼ ਹਾਂ, ਮੈਂ ਨੂਰ ਹਾਂ। ਅਵਲ ਅੱਲਾ ਨੂਰ ਪਾਇਆ, ਨਹੀਂ ਯਾ ਖੁਦਾ ਨੂਰ ਹੀ ਦਿਖਾ ਦਿਓ। ਕਹਿੰਦੇ ਨੇ ਫਿਰ ਇੱਕਦਮ ਆਕਾਸ਼ ਵਿੱਚ ਰੋਸ਼ਨੀ ਹੋਈ, ਇੱਕ ਪਰਦਾ ਹਟਿਆ ਰੋਸ਼ਨੀ ਹੋਈ, ਦੂਜਾ ਪਰਦਾ ਹਟਿਆ ਰੋਸ਼ਨੀ ਹੋਰ ਜ਼ਿਆਦਾ ਹੋ ਗਈ, ਤੀਸਰਾ ਪਰਦਾ ਹਟਿਆ ਰੋਸ਼ਨੀ ਪ੍ਰਚੰਡ ਹੋ ਗਈ, ਪਰਦਾ ਚੌਥਾ ਹਟਿਆ, ਪਰਦਾ ਪੰਜਵਾਂ ਹਟਿਆ, ਪਰਦਾ ਛੇਵਾਂ ਹਟਿਆ, ਔਰ ਸੱਤ ਪਰਦੇ ਕ੍ਰਮਵਾਰ ਹਟੇ। ਮੂਸਾ ਦੀਆਂ ਅੱਖਾਂ ਚੁੰਧਿਆ ਗਈਆਂ। ਕਹਿੰਦੇ ਨੇ ਬਈ ਇਤਨੀ ਪ੍ਰਚੰਡ ਰੋਸ਼ਨੀ ਸੀ ਵੀ ਕੋਹ ਤੂਰ ਦਾ ਪਹਾੜ ਸੜ ਕੇ ਰਾਖ ਹੋ ਗਿਆ, ਤੇ ਮੂਸੇ ਦੀਆਂ ਅੱਖਾਂ ਚ ਵੇਖਣ ਦੀ ਸੱਤਾ ਜਾਂਦੀ ਰਹੀ, ਇੰਨੀ ਪ੍ਰਚੰਡ ਰੋਸ਼ਨੀ ਸੀ। ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ, ਉਹ ਤੇ ਅਕਾਲ ਪੁਰਖ ਹੈ, ਅਕਾਲ ਪੁਰਖ ਦੇ ਭੇਜੇ ਹੋਏ ਪੈਗੰਬਰਾਂ ਦੇ ਚਿਹਰੇ ਵੱਲ ਨਹੀਂ ਵੇਖਿਆ ਜਾਂਦਾ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤਖ਼ਤ ਤੇ ਬੈਠੇ ਨਾ, ਤੇ ਬੜੀ ਭੀੜ ਲੱਗੀ, ਲੋਕ ਇਕੱਠੇ ਹੋ ਗਏ, ਤੇ ਇੱਕ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਰੇ ਦਰਬਾਰ ਨੂੰ ਕਹਿਣ ਲੱਗੇ ਬਈ ਤੁਹਾਡੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ? ਤੇ ਇੱਕ ਸ਼ਖਸ ਉੱਠਿਆ, ਉਹ ਬਜ਼ੁਰਗ ਸੀ, ਉਹ ਕਹਿਣ ਲੱਗਾ ਹਾਂ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨੇ। ਉਹ ਕਹਿਣ ਲੱਗਾ ਤੂੰ ਕਿਵੇਂ ਕੀਤੇ, ਕਿੱਥੇ ਕੀਤੇ? ਕਹਿਣ ਲੱਗਾ ਜੀ ਮੈਂ ਪੰਜਾਂ ਕੁ ਵਰ੍ਹਿਆਂ ਦਾ ਸਾਂ, ਤੇ ਮੇਰਾ ਬਾਪੂ ਮੈਨੂੰ ਆਪਣੇ ਨਾਲ ਅਨੰਦਪੁਰ ਸਾਹਿਬ ਲੈ ਗਿਆ ਸੀ, ਤੇ ਦਰਬਾਰ ਲੱਗਾ ਸੀ, ਤੇ ਮੈਂ ਪੁੱਛਿਆ, ਮੈਂ ਕਿਹਾ ਬਾਪੂ ਗੁਰੂ ਗੋਬਿੰਦ ਸਿੰਘ ਕੌਣ ਏ? ਤੇ ਉਹ ਕਹਿਣ ਲੱਗੇ ਪੁੱਤਰ ਉਹ ਜਿਹੜਾ ਸਾਹਮਣੇ ਤਖ਼ਤ ਦੇ ਉੱਤੇ ਸਜਿਆ ਹੋਇਆ ਹੈ ਉਹ ਗੁਰੂ ਗੋਬਿੰਦ ਸਿੰਘ ਹੈ। ਕਹਿਣ ਲੱਗੇ ਫਿਰ ਦੱਸ ਗੁਰੂ ਗੋਬਿੰਦ ਸਿੰਘ ਕਿਸ ਤਰ੍ਹਾਂ ਦਾ ਸੀ? ਉਹ ਸ਼ਖਸ ਕਹਿਣ ਲੱਗਾ ਮਹਾਰਾਜਾ ਸਾਹਿਬ ਮੈਂ ਨਿਗਾਹ ਮਾਰੀ, ਉਦੋਂ ਮਗਰੋਂ ਮੇਰੀਆਂ ਅੱਖਾਂ ਤਾਬ ਨਹੀਂ ਸਹਾਰ ਸਕੀਆਂ, ਅੱਖਾਂ ਬੰਦ ਹੋ ਗਈਆਂ, ਮੈਂ ਨਿਗਾਹ ਹਟਾ ਲਈ, ਇੰਨਾ ਨੂਰ ਸੀ, ਇੰਨਾ ਜਲਵਾ ਸੀ ਵੀ ਵੇਖਿਆ ਨਹੀਂ ਸੀ ਜਾਂਦਾ, ਅੱਖਾਂ ਤਾਬ ਨਹੀਂ ਸਨ ਸਹਾਰਦੀਆਂ। ਇਹੀ ਕਾਰਨ ਹੈ ਵੀ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਆਖਿਆ ਭਾਈ ਜਾਂ ਤੇ ਓਡੀ ਵੱਡੀ ਵਸਥਾ ਬਣਾ ਲਓ, ਜਾਂ ਫਿਰ ਇਹ ਗੱਲ ਸਮਝ ਲਓ ਵੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਵਿੱਚੋਂ ਕਾਦਰ ਨੂੰ ਦੇਖ ਲਓ, ਜ਼ਰੇ ਜ਼ਰੇ ਵਿੱਚੋਂ ਉਸਦੇ ਦੀਦਾਰ ਹੋ ਰਹੇ ਨੇ, ਉਸਦੇ ਸਰਗੁਣ ਸਰੂਪ ਨੂੰ ਵੇਖੋ, ਕਿਉਂਕਿ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਆਧਾਰ ਜਿਨ ਸਗਲੀ ਮੋਹੀ। ਪਰ ਇਹ ਕੋਈ ਪੂਰਨ ਗੁਰੂ ਕਰ ਸਕਦਾ? ਖੋਲ ਕਪਟ ਗੁਰ ਮੇਲੀਆ, ਗੁਰੂ ਸਾਡੇ ਕਪਾਟ ਖੋਲ ਕੇ ਮਾਇਆ ਦੇ ਛੋੜ ਕੱਟ ਕੇ ਤੇ ਸਾਡੇ ਨਾਲ ਹੀ ਸਾਡੇ ਅੰਤਰ ਆਤਮੇ ਹੀ ਅਕਾਲ ਪੁਰਖ ਦੇ ਦੀਦਾਰ ਕਰਾ ਦਿੰਦਾ। ਅਸੀਂ ਕਹਿ ਦਿੰਦੇ ਹਾਂ ਬਈ ਇਹ ਕਿਰਪਾ ਗੁਰੂ ਨੇ ਕੀਤੀ, ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰਾ ਮਨ ਭਾਇਆ, ਹਉ ਪੂਤ ਤੇਰਾ ਤੂੰ ਬਾਪ ਮੇਰਾ, ਏਕੈ ਠਾਹਰ ਦੂਹਾਂ ਬਸੇਰਾ, ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਹੇ ਸਤ ਸੰਗੀ ਸੱਜਣ। ਗੁਰਮੁਖ ਪਿਆਰੇ ਜੀ, ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਦਾ ਹਾਂ। ਤਿਸ ਮੋਹਨ ਲਾਲ ਪਿਆਰੇ, ਉਸ ਮਨ ਨੂੰ ਮੋਹ ਲੈਣ ਵਾਲੇ ਸੋਹਣੇ, ਉਸ ਅਕਾਲ ਪੁਰਖ ਪਿਆਰੇ, ਹਉ ਫਿਰੋ ਖੋਜੰਤੀਆਂ, ਮੈਂ ਉਸ ਨੂੰ ਲੱਭਦਾ ਫਿਰਦਾ ਹਾਂ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਹੇ ਸਤਸੰਗੀ ਮੈਨੂੰ ਉਸ ਦੀ ਦੱਸ ਪਾ, ਜੇ ਕਿਤੇ ਉਹ ਮੈਨੂੰ ਮਿਲ ਪਵੇ ਤੇ ਮੈਂ ਆਪਣਾ ਸਿਰ ਵੱਢ ਕੇ ਉਹਦੇ ਚਰਨਾਂ ਚ ਰੱਖ ਦਿਆਂ, ਉਹਦੇ ਬਦਲੇ ਵਿੱਚ ਮੈਨੂੰ ਭੋਰਾ ਕੂ ਆਪਣੇ ਦੀਦਾਰ ਬਖਸ਼ਿਸ਼ ਕਰਦਾ।
क्योंकि दीदने दीदार साहिब कछ नहीं इसका मोल। दीदारे उस दे अपने दीदिया नाल करने, इस दी कोई कीमत नहीं अता कीती जा सकती। यही कारण सी भी जदों भगत नामदेव साहब ते भगत तलोचन जी का संवाद हुंदा है ना गुरमुखो, तलोचन जी दी अवस्था ओडी नहीं ते नामदेव दी अवस्था उची है। ते कहिंदे ने भई जदों बचन करने ते बाबा नामदेव जी ने कहना भी अज तलोचन जी ईश्वर नाल इस तरह दे बचन होए, इस तरह दे दीदार होए, अज झलक कुछ इस तरह दी सी। ते सुन सुन नाम तुम्हारा प्रीतम प्रभ पेखन का चाओ। एक दिन कहन लगे जी मेरी भी सिफारिश करो, जिदन हुण मिलो उदन कह देना भी मेरा एक दोस्त है तलोचन, ते ओ भी तुहानू दर्शन करने चाहुंदा है महाराज, उहनू दर्शन हो सकदे ने। नामदेव महाराज कहन लगे भी मैं पुछांगा, लिखिया आया हवाई गल्लां नहीं, कहन लगे मैं पुछांगा, पुछ के दसांगा। लिखिया दर्शन देखन नामदेव भलके उठ तलोचन आवे, भगत करन मिल दोए जने नामदेव हर चलत सुनावे। नामदेव परमात्मा दे मलाप दियां गल्लां दसदे ने। कहन लगे मेरी भी कर बेनती दर्शन देखा जे ते सुभावे। किसे दिन मेरी भी बेनती करनी, शायद मैनू भी उसदे दीदार हो जान। आखन लगा मैं पुछांगा। ठाकर जी नू पुछे उस जी दर्शन किवें तलोचन पावे। हस के ठाकर बोलिया नामदेव नू कह समझावे, हाथ ना आवां भेट स्यो, तुस तलोचन मैं मूह लावे, होए विचोला आन मिलावे। ओनू कह दई बई मैं सोने दे वटे नहीं मिलदा, चांदी रिजक पदार्थां दे वटे नहीं मिलदा, कोई मिलिया होया होवे ते ओ ना मिले नू वी मिला सकदा, विचोले दी जरूरत पैंदी है, जुड़े हुए दी जरूरत पैंदी है। इत्थे भी कह रहे ने तिस दस प्यारे हे सत संगी गुरमुख सहेली, ओदी मैनू दस पा, जे तू मैनू दस पा दे ते सिर धरी उतारे, एक भोरी दर्शन दीजै नैन हमारे, मेरियां अखां प्रिय रंग रंगारे, प्यारे दे प्यार रंग च रंग कत्तियां ने, एक तिल भी ना तीरी जै, एक तिल जिन्ना समा भी है तीरज नहीं पकड़दियां। ये बड़ियां बेबल ने, अखां विच बड़ा उत्साह है मैनू दीदार हो जाण। पंथ निहारे कामणी लोचन भरी ले उसासा, और ना पीजै पग ना खिसै हर दर्शन की आसा। सानू अरशी गल्लां समझाण वास्ते बाणीकारा ने फरशी उदाहरणां दित्तियां। हुण ते ओ जमाना नहीं रहा, समीकरण बदल गए ने, क्योंकि साडे कोल अजोका इलैक्ट्रॉनिक साधन आ गए ने। पति पत्नी प्रेमी प्रेमिका एक दूजे तो दूर ने, ते वीडियो कॉल ते भी गल हो जाती है, गल्लां नित हुंदियां रहिंदियां ने, पर उदों ऐसा कुछ नहीं सी। पति कह गया सी मैं छेती आ जांगा। किदन आवोगे? भलके परसों आ जांगा, काम निबड़ गया ते आ जांगा। कई दिन लंघ गए नहीं आया। हुण ओ नगर दे बार बार खुली जूह विच जिधरों उन्हें आउणा सी ओ राह ते जाके खड़ी हो गई। पंथ निहारे रस्ते नू तकदी है कामणी, ओ नव व्याही इस्त्री, लोचन भरी ले उसासा, अखां विच उत्साह है, उम्मीद दी किरण है। और कितना उत्साह है, और ना पीजै पग ना खिसै, ना थकदी है ना आकदी है। जिथे प्रेम होवे उथे थकेवा नहीं हुंदा, उथे अकेवा भी नहीं हुंदा। पहाड़ ते चढ़ रहा सन, एक जोगी चढ़ रहा सी,
ਬੜੀ ਉੱਚੀ ਚੜ੍ਹਾਈ ਸੀ, ਜਿਵੇਂ ਤੁਹਾਡੇ ਸਾਹਮਣੇ ਮਿੱਟੀ ਦੇ ਪਹਾੜ ਨੇ, ਤੇ ਇੱਕ ਦਸਾਂ ਬਾਰਾਂ ਵਰਿਆਂ ਦੀ, ਤੇਰਾਂ ਵਰਿਆਂ ਦੀ ਕੁੜੀ ਵੀ ਚੜ੍ਹ ਰਹੀ ਸੀ। ਉਹਨੇ ਪਿੱਛੇ ਤੰਗਾੜਿਆਂ ਤੇ ਆਪਣਾ ਦੋ ਤਿੰਨਾਂ ਸਾਲਾਂ ਦਾ ਭਰਾ ਚੁੱਕਿਆ ਹੋਇਆ ਸੀ ਤੇ ਚੜ੍ਹ ਰਹੀ ਸੀ, ਤੇ ਜੋਗੀ ਵੀ ਚੜ੍ਹ ਰਿਹਾ ਸੀ। ਅੱਧ ਕੁ ਚ ਜਾ ਕੇ ਉਹ ਜੋਗੀ ਕਹਿਣ ਲੱਗਾ ਉਸ ਲੜਕੀ ਨੂੰ, ਬੱਚੀ ਤੈਨੂੰ ਭਾਰ ਨਹੀਂ ਲੱਗਦਾ? ਉਹ ਕਹਿੰਦੀ ਵੀ ਭਾਰ ਤੇ ਤੂੰ ਚੁੱਕਿਆ, ਮੈਂ ਕਿੱਥੇ ਭਾਰ ਚੁੱਕਿਆ? ਤੂੰ ਬੱਚੇ ਵੱਲ ਹੱਥ ਕਰਕੇ ਕਹਿਣ ਲੱਗਾ ਭਾਰ। ਉਹ ਕਹਿਣ ਲੱਗੀ ਇਹ ਤੇ ਮੇਰਾ ਵੀਰ ਹੈ, ਭਾਰ ਥੋੜਾ। ਬਸ ਇੰਨੀ ਕੋਈ ਗੱਲ ਹੈ ਜੇ ਸਮਝ ਵਿੱਚ ਆ ਜਾਏ, ਜਿੱਥੇ ਪਿਆਰ ਹੁੰਦਾ ਹੈ ਉੱਥੇ ਭਾਰ ਨਹੀਂ ਹੁੰਦਾ, ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਅਕੇਵਾ ਨਹੀਂ ਹੁੰਦਾ। ਮਾਫ਼ ਕਰਨਾ, ਮਾਂ ਨਾਲ ਗੱਲ ਕਰਦਿਆਂ ਤੇ ਮਿੰਟ ਡੇਢ ਮਿੰਟ ਚ ਗੱਲਾਂ ਮੁੱਕ ਜਾਂਦੀਆਂ ਨੇ, ਪਰ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ ਕਰਦਿਆਂ ਕਰਦਿਆਂ ਹੱਥ ਵੀ ਨਹੀਂ ਥੱਕਦਾ। ਸਾਧਨ ਆ ਗਏ ਨੇ ਵੀ ਹੱਥ ਨੂੰ ਇੱਦਾਂ ਕਰਨ ਦੀ ਲੋੜ ਹੀ ਨਹੀਂ, ਘੰਟਾ ਵੀ ਗੱਲ ਹੋ ਜਾਂਦੀ ਹੈ, ਦੋ ਵੀ ਹੋ ਜਾਂਦੀ ਹੈ, ਤਿੰਨ ਵੀ ਹੋ ਜਾਂਦੀ ਹੈ। ਮਾਫ਼ ਕਰਨਾ, ਪ੍ਰੇਮ ਜੀ ਹੋਇਆ। ਜਿੱਥੇ ਪ੍ਰੇਮ ਹੋਵੇ ਉੱਥੇ ਅਕੇਵਾ ਨਹੀਂ ਹੁੰਦਾ, ਜਿੱਥੇ ਪ੍ਰੇਮ ਹੋਵੇ ਉੱਥੇ ਥਕੇਵਾ ਵੀ ਨਹੀਂ ਹੁੰਦਾ। ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੇ ਉਸਾਸਾ, ਔਰ ਨਾ ਪੀਜੈ ਪੱਗ ਨਾ ਖਿੱਸੈ। ਪੈਰਾਂ ਨੂੰ ਸਰਕਾਂਦੀ ਹੀ ਕੋਈ ਨਹੀਂ ਗੀ, ਇੱਕ ਟੱਕ ਪੱਥਰ ਦੀ ਪ੍ਰਤਿਮਾ ਬਣ ਕੇ, ਜਿਵੇਂ ਚੰਦ ਨੂੰ ਚਕੋਰ ਤੱਕਦੀ ਹੈ, ਰਸਤੇ ਵੱਲ ਤੱਕੀ ਤੁਰੀ ਜਾ ਰਹੀ ਹੈ, ਤੱਕੀ ਤੁਰੀ ਜਾ ਰਹੀ ਹੈ, ਤੱਕੀ ਤੁਰੀ ਜਾ ਰਹੀ, ਵੀ ਕਦੀ ਤੇ ਆਵੇਗਾ। ਫਿਰ ਔਂਸੀਆਂ ਪਾਣੀਆਂ ਕਾਗ ਉਡਾਣੇ, ਇਹ ਤੇ ਮੇਰੀ ਸੰਭਾਲ ਦੀਆਂ ਗੱਲਾਂ ਨੇ, ਬੜੀਆਂ ਲੰਮੀਆਂ ਗੱਲਾਂ ਨੇ, ਸਾਧਨ ਕੋ ਨਹੀਂ ਸਾਨੂੰ ਦੇ। ਜੇ ਔਂਸੀ ਨੇ ਰਾਹ ਦੇ ਜਾਣਾ ਤੇ ਆਖਣਾ ਵੀ ਜੋ ਚਿਤਵਿਆ ਉਹ ਹੋ ਜਾਏਗਾ। ਕਾਂ ਨੂੰ ਉਡਾਣਾ, ਕਾਵਾਂ ਉੱਡ ਕਾਂ ਵੀਰ ਆਉਂਦਾ, ਜੇ ਕਾਂ ਉੱਡ ਜਾਣਾ ਤੇ ਆਖਣਾ ਅੱਜ ਵੀਰ ਜ਼ਰੂਰ ਆਵੇਗਾ। ਔਰ ਦੈਵ ਨੇ ਕਰਤੇ ਦੀ ਕੁਦਰਤ, ਉਹਨੇ ਆ ਵੀ ਜਾਣਾ। ਔਰ ਨਾ ਭੀਜੈ ਪੱਗ ਨਾ ਖਿੱਸੈ, ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ। ਜਿਵੇਂ ਕਿਸੇ ਆਪਣੇ ਪਿਆਰ ਵਾਲੇ ਭਰਾ ਨੂੰ, ਭੈਣ ਨੂੰ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਨੂੰ ਮਿਲਣ ਲਈ ਲੋਕੀ ਕਾਂ ਉਡਾਉਂਦੇ ਨੇ, ਇਸ ਤਰ੍ਹਾਂ ਫਿਰ ਉਹ ਜੀਵ ਇਸਤਰੀ ਜਿਹੜੀ ਦਰਸ਼ਨਾਂ ਦੀ ਤਾਂਘ ਵਿੱਚ ਬੇਬਲ ਹੈ, ਉਹ ਤੇ ਔਂਸੀਆਂ ਪਾਉਂਦੀ ਹੈ, ਕਾਂ ਉਡਾਉਂਦੀ ਹੈ, ਉੱਡ ਕਾਵਾਂ ਮੈਨੂੰ ਈਸ਼ਵਰ ਦੇ ਦੀਦਾਰ ਹੋ ਸਣ। ਉਹ ਕਹਿੰਦਾ ਹੋ ਸਣ। ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਕਹੋ ਕਬੀਰ, ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਇਸੇ ਪ੍ਰਕਾਰ

ਕਰਦੇ ਨੇ, ਕਈ ਏਦਾਂ ਕਰਦੇ ਨੇ, ਕਈ ਏਦਾਂ ਕਰਦੇ ਨੇ। ਉਚਾਰਨ ਇੱਕ ਹੈ, ਅਰਥ ਅਨੇਕ ਨੇ, ਪਰ ਜਦੋਂ ਹੁਸ਼ਿਆਰੀ ਨਹੀਂ ਫਿਰ ਉਹਦੇ ਅਰਥ ਇੱਕ ਨੇ। ਵਨ ਇੱਕ ਦੂ ਇੱਕ ਚੜ੍ਹ, ਇੱਕ ਤੋਂ ਇੱਕ ਚੜ੍ਹਦੀਆਂ ਨੇ। ਇੱਥੇ ਬਹੁਵਚਨ ਆ ਗਿਆ ਜਦੋਂ ਇੱਕ ਦੇ ਕੱਕੇ ਨੂੰ ਹੁਸ਼ਿਆਰੀ ਲੱਗ ਗਈ। ਇੱਥੇ ਤੇ ਗਾਂ ਤੋਂ ਗਾਂ ਬੈਠੀਆਂ ਹੋਈਆਂ ਨੇ ਰੂਹਾਂ। ਹਉ ਕਿਸ ਚੀਤੇ ਹੀ ਆ, ਮੇਰੀ ਅਵਸਥਾ ਨਹੀਂ ਇਹਨਾਂ ਵਰਗੀ, ਮੈਂ ਇਹਨਾਂ ਦੀ ਕੀ ਮੁਕਾਬਲਾ ਕਰ ਸਕਣਾ। ਇੱਕ ਦੂ ਇੱਕ ਚਾੜੇ, ਇਹ ਮੈਂ ਤਾਂ ਸਪਸ਼ਟ ਕੀਤਾ ਵੀ ਸਾਡੇ ਛਾਤੀ ਨੂੰ ਵੀ ਹਿੱਕ ਕਹਿੰਦੇ ਨੇ ਠੇਠ ਪੰਜਾਬੀ ਚ, ਭੁਲੇਖਾ ਨਾ ਲੱਗੇ। ਫਿਰ ਅੱਗੇ ਭੋਗ ਬਲਾਸਾ ਸ਼ਬਦ ਆ ਗਿਆ, ਕਈ ਵਾਰਾਂ ਸਧਾਰਨ ਵਿਅਕਤੀ ਉਹਨੂੰ ਹੋਰ ਪਾਸੇ ਲੈ ਜਾਂਦਾ। ਇਹ ਮੈਂ ਤਾਂ ਥੋੜੀ ਜਿਹੀ ਬੇਨਤੀ, ਕਿਉਂਕਿ ਸਾਡੇ ਸਮਾਜ ਵਿੱਚ ਕੁਝ ਪਹਿਲੂਆਂ ਤੋਂ ਬੜੀ ਖੁੱਲ ਕੇ ਗੱਲ ਨਹੀਂ ਹੁੰਦੀ, ਇਸ ਲਈ ਮੈਂ ਇਸ਼ਾਰੇ ਮਾਤਰੀ ਬੇਨਤੀ ਕਰ ਰਿਹਾ। ਹਿੱਕ ਦੂ ਹਿੱਕ ਚਾੜੇ ਅਨਕ ਪਿਆਰੇ, ਇੱਥੇ ਅਨੇਕਾਂ ਸਤਸੰਗੀ ਸਹੇਲੀਆਂ ਇੱਕ ਤੋਂ ਇੱਕ ਚੜ੍ਹਦੀਆਂ ਨੇ, ਭਾਵ ਬੜੀ ਬੜੀ ਉੱਚੀ ਆਤਮਕ ਅਵਸਥਾ ਵਾਲੀਆਂ ਨੇ। ਨਿਤ ਕਰਦੇ ਭੋਗ ਬਿਲਾਸਾ, ਉਹ ਨਿਤ ਆਤਮਕ ਆਨੰਦ ਮਾਣਦੇ ਨੇ। ਜੀਵ ਆਤਮਾ ਤੇ ਪਰਮਾਤਮਾ ਦਾ ਮਿਲਾਪ, ਜਿਵੇਂ ਪਤੀ ਤੇ ਪਤਨੀ ਦਾ ਮਿਲਾਪ ਦਾ ਉਹਨਾਂ ਦਾ ਆਪਣਾ ਆਨੰਦ ਹੈ, ਇਸ ਤਰ੍ਹਾਂ ਜੀਵ ਆਤਮਾ ਤੇ ਪਰਮਾਤਮਾ ਦੇ ਮਿਲਾਪ ਦਾ ਉਹ ਜਿਹੜਾ ਆਤਮਕ ਆਨੰਦ ਜਿਹੜਾ ਉਹ ਮਾਣਦੇ ਨੇ। ਉਹ ਬੇਅੰਤ ਜੀਵ ਰੂਹਾਂ ਨੇ ਇਸ ਤਰ੍ਹਾਂ, ਜਿਹੜੇ ਨਾਮ ਜਪਦੇ ਨੇ ਨਾ ਉਹਨਾਂ ਨੂੰ ਪਤਾ ਹੈ ਬਈ ਇਹ ਮੈਨੂੰ ਖਿਮਾ ਕਰ, ਰੋਜ਼ ਨਹੀਂ ਗੱਲ ਬਣਦੀ। ਕਈ ਵਾਰਾਂ ਇਸ ਤਰ੍ਹਾਂ ਹੁੰਦਾ ਵੀ ਬੈਠਿਆਂ ਬੈਠਿਆਂ ਨਾ 2 ਸੈਕਿੰਡ 3 ਸੈਕਿੰਡ 4 ਸੈਕਿੰਡ ਉਹਨੂੰ ਮੈਂ ਕਹਿੰਦਾ ਲਟਕ ਲੱਗਦੀ, ਲਟਕ ਲਟਕ ਲੱਗ ਗਈ। ਉਦੋਂ ਮਗਰੋਂ ਕੋਈ ਕਿਸੇ ਕੋਲੋਂ ਖੜਾਕ ਕਰ ਦਿੱਤਾ, ਕੋਈ ਹੋਰ ਗੱਲ ਹੋ ਗਈ, ਉਹ ਲਟਕ ਟੁੱਟ ਗਈ। ਉਹ ਬੰਦਾ ਰੋਜ਼ ਉਸ ਲੁਤਫ ਨੂੰ ਲੱਭਦਾ ਵੀ ਉਹ ਜਿਹੜੀ 2-3 ਸੈਕਿੰਡ ਗੱਲ ਬਣੀ ਸੀ ਵੀ ਕਿਆ ਬਾਤ ਹੈ, ਕਿਤੇ ਫੇਰ ਬਣ ਜਾਏ ਨਾ, ਉਹ ਫਿਰ ਰੋਜ਼ ਬਹਿੰਦਾ। ਉਹ ਕਦੀ ਨਾ ਕਦੀ ਫਿਰ ਬਣ ਜਾਂਦੀ ਹੈ, ਪਰ ਹਮੇਸ਼ਾ ਨਹੀਂ ਬਣਦੀ। ਜਿਨ੍ਹਾਂ ਦੀ ਬਣਦੀ ਉਹਨਾਂ ਦੇ ਚਰਨਾਂ ਚ ਨਮਸਕਾਰ ਹੈ। ਹਿੱਕ ਦੂ ਹਿੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾਂ ਦੇਖ ਮਨ ਚਾਓ ਉੱਠਣ ਦਾ। ਹੁਣ ਆ ਇਹ ਗੱਲ, ਸੰਗਤ ਵਿੱਚ ਜੁੜਨਾ ਕਿਉਂ ਜ਼ਰੂਰੀ ਹੈ? ਸਮਾਂ ਹੋ ਗਿਆ, ਸੰਗਤ ਵਿੱਚ ਜੁੜਨਾ ਤਾਂ ਜ਼ਰੂਰੀ ਹੈ ਵੀ ਉਹਨਾਂ ਰੂਹਾਂ ਵੱਲ ਵੇਖ ਕੇ ਮਨ ਚ ਉਤਸ਼ਾਹ ਪੈਦਾ ਹੁੰਦਾ, ਮੈਂ ਵੀ ਇਹਨਾਂ ਵਰਗੇ ਬਣਨਾ। ਇਸ ਲਈ ਗੁਰਮੁਖੋ, ਠੀਕ ਹੈ ਤੁਸੀਂ ਸੋਫੇ ਤੇ ਬਹਿ ਕੇ ਕਥਾ ਸੁਣਦੇ ਹੋ, ਟਰੱਕ ਚਲਾਉਂਦੇ ਚਲਾਉਂਦੇ ਸੁਣਦੇ ਹੋ, ਨਮਸਕਾਰ ਹੈ ਤੁਹਾਡੇ ਚਰਨਾਂ 'ਚ, ਪਰ ਜੋ ਇੱਥੇ ਬੈਠ ਕੇ ਗੱਲ ਬਣਨੀ ਉਹ ਉੱਥੇ ਨਹੀਂ ਜੇ ਬਣਨੀ, ਮੈਨੂੰ ਖਿਮਾ ਕਰ ਦੇਣਾ। ਇੱਕ ਬੂੰਦ ਪਹਾੜਾਂ 'ਚੋਂ ਚੱਲ ਪਵੇ, ਮੈਂ ਬੰਗਾਲ ਦੀ ਖਾੜੀ ਤੱਕ ਜਾਣਾ ਉਹ ਕਿਵੇਂ ਆ ਜਾਏਗੀ? ਪਰ ਜੇ ਮਿਲੀਅਨ ਟ੍ਰਿਲੀਅਨ ਇਕੱਠੀਆਂ ਹੋ ਕੇ ਤੁਰ ਪੈਣ, ਫਿਰ ਉਹਨਾਂ ਨੂੰ ਕੌਣ ਰੋਕੇਗਾ? ਨਾ ਕੋਈ ਚਟਾਨ ਰੋਕ ਸਕਦੀ ਏ, ਨਾ ਮਿੱਟੀ ਰੋਕ ਸਕਦੀ ਏ, ਨਾ ਸੂਰਜ ਸੋਕ ਸਕਦਾ। ਫਿਰ ਤੇ ਉਹ ਸਾਰੇ ਅੜਿੱਕੇ ਦੂਰ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਣ। ਇਸ ਤਰ੍ਹਾਂ ਜਦੋਂ ਅਸੀਂ ਇਕੱਠ ਵਿੱਚ ਬੈਠਦੇ ਹਾਂ ਤਾਂ ਉਹਦਾ ਫਿਰ ਆਪਣਾ ਆਨੰਦ ਹੈ। ਤਿੰਨਾਂ ਦੇਖ, ਕਿੰਨਾ ਦੇਖ, ਅੱਜ ਐਸੀਆਂ ਰੂਹਾਂ ਬੈਠੀਆਂ, ਮਨ ਚਾਓ ਉੱਠਣ ਦਾ। ਹਉ ਕਦ ਪਾਈ ਗੁਣ ਤਾਸਾ, ਉਸ ਗੁਣ ਤਾਸਾ ਨੂੰ ਇਹਨਾਂ ਨੇ ਤੇ ਪਾ ਲਿਆ, ਮੈਂ ਕਦੋਂ ਪਾਵਾਂਗਾ? ਰੀਸ ਕਰਨ ਤੇ ਦਿਲ ਕਰਦਾ। ਆ ਤੁਸੀਂ ਸਾਰੇ ਇੱਥੇ ਆਏ ਹੋ ਨਾ, ਤੇ ਕਦੀ ਨਾ ਕਦੀ ਕਿਸੇ ਨੂੰ ਵੇਖਿਆ ਹੋਵੇਗਾ ਵੀ ਮੋਟੇ ਮੋਟੇ ਸੋਨੇ ਦੇ ਕੜੇ, ਗੱਡੀ ਦੇ ਉੱਤੇ ਵੱਡੇ ਵੱਡੇ ਟੈਚੀ ਲੱਦੇ ਤੇ ਉੱਤੋਂ ਰੱਸੀਆਂ ਨਾਲ ਬੱਧੇ ਹੋ। ਇਹ ਕੌਣ ਹੈ ਬਈ? ਇਹ ਬਈ ਅਮਰੀਕਾ ਤੋਂ ਆਇਆ, ਉੱਥੇ ਬੜੀਆਂ ਮੌਜਾਂ ਨੇ, ਉਹਦੇ $1 ਦੇ ਇੰਨੇ ਬਣ ਜਾਂਦੇ ਨੇ, ਏਦਾਂ ਹੋ ਜਾਂਦਾ, ਮੈਂ ਵੀ ਜਾਣਾ। ਫਿਰ ਗੇੜੇ ਲਾਣੇ ਸ਼ੁਰੂ ਕਰਤੇ, ਤੈਨੂੰ ਆਖ, ਮੈਨੂੰ ਆਖ, ਏਜੰਟ ਕੋਲ ਜਾ, ਕਰਦਿਆਂ ਕਰਾਉਂਦਿਆਂ ਵੇਅਰ ਦੇਰ ਇਜ਼ ਏ ਵਿਲ ਦੇਰ ਇਜ਼ ਏ ਵੇ, ਆਪਣ ਹੀ ਗਏ ਨਾ, ਕਿਉਂਕਿ ਇੱਥੇ ਆਉਣ ਵਾਲਿਆਂ ਨੂੰ ਵੇਖਿਆ ਸੀ, ਉਹਨਾਂ ਨੂੰ ਵੇਖ ਕੇ ਮਨ 'ਚ ਚਾਅ ਪੈਦਾ ਵੀ ਮੈਂ ਵੀ ਅਮਰੀਕਾ ਜਾਣਾ, ਮੈਂ ਵੀ ਕੈਨੇਡਾ ਜਾਣਾ। ਇਸੇ ਤਰ੍ਹਾਂ ਮਿਲਿਆ ਹੋਇਆਂ ਨੂੰ ਵੇਖ ਕੇ ਮਨ 'ਚ ਉਤਸ਼ਾਹ ਪੈਦਾ ਹੁੰਦਾ, ਮੈਂ ਵੀ ਮਿਲਣਾ, ਮਿਲ ਪੈਂਦਾ। ਜਿਨੀ ਮੈਂਡਾ ਲਾਲ ਰਿਝਾਇਆ, ਹਉ ਤਿਸ ਆਗੈ ਮਨ ਡੇਹੀਆਂ। ਸੱਤ ਸੰਗੀਆਂ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰਸੰਨ ਕਰ ਲਿਆ, ਮੇਰਾ ਚਿੱਤ ਕਰਦਾ ਹੈ ਮੈਂ ਆਪਣਾ ਮਨ ਉਹਨਾਂ ਦੇ ਅੱਗੇ ਅਰਪਣ ਕਰਦੇ ਹਾਂ, ਮੈਂ ਉਹਨਾਂ ਦੇ ਅੱਗੇ ਆਪਣਾ ਤਨ ਅਰਪਣ ਕਰਦੇ ਹਾਂ, ਮੈਂ ਉਹਨਾਂ ਦੇ ਅੱਗੇ ਆਪਣਾ ਧਨ ਵੀ ਅਰਪਣ ਕਰਦੇ ਹਾਂ। ਕੀ ਕਰਨਾ ਹੈ ਧਨ ਦਾ? ਜਿਹੜਾ ਕਿਸੇ ਗੁਰਮੁਖ ਪਿਆਰੇ ਦੀ ਸੇਵਾ 'ਚ ਕੰਮ ਨਹੀਂ ਆਇਆ, ਜਿਸ ਧਨ ਨਾਲ ਕੋਈ ਲੰਗਰ ਨਹੀਂ ਲਾਇਆ, ਜਿਸ ਧਨ ਨਾਲ ਕੋਈ ਕੀਰਤਨ ਪਾਠ ਨਹੀਂ ਕਰਾਇਆ, ਗਰੀਬ ਗਰੂਬੇ ਦੀ ਮਦਦ ਨਹੀਂ ਕੀਤੀ, ਗੁਰੂ ਘਰ ਦੀ ਸੇਵਾ ਨਹੀਂ ਕੀਤੀ, ਮਨੁੱਖਤਾ ਦੀ ਸੇਵਾ ਨਹੀਂ ਕੀਤੀ, ਉਹ ਧਨ ਕੀ ਕਰਨਾ?
ਦੁਸ਼ਟ ਬੰਦੇ ਕੋਲ ਭਾਵੇਂ ਵਿਦਿਆ ਆ ਜਾਏ, ਭਾਵੇਂ ਧਨ ਆ ਜਾਏ, ਭਾਵੇਂ ਸਰੀਰਕ ਬਲ ਆ ਜਾਏ, ਉਹਦੀ ਦੁਰਵਰਤੋਂ ਹੀ ਕਰਦਾ ਤੇ ਗੁਰਮੁਖ ਸਵਰਤੋਂ ਕਰਦਾ। ਵਿਦਿਆ ਵਿਵਾਦ ਆਏ, ਧਨਮ ਮੱਧ ਆਏ, ਸ਼ਕਤੀ ਪਰੇਸ਼ਾਨ ਪਰੀਪੀੜ ਨਾਏ। ਦੁਸ਼ਟ ਬੰਦਾ ਵਿਦਿਆ ਨਾਲ ਵਾਦ ਵਿਵਾਦ ਖੜੇ ਕਰੇਗਾ, ਧਨ ਨਾਲ ਮੱਧ, ਭਾਵ ਸਪਸ਼ਟ ਕਈ ਗੁੱਸਾ ਕਰਦੇ ਨੇ, ਧਨ ਨਾਲ ਮੱਧ ਤੇ ਸ਼ਕਤੀ ਸਰੀਰਕ ਬਲ ਹੈ ਤੇ ਲੋਕਾਂ ਨੂੰ ਕੁੱਟੇਗਾ, ਲੁੱਟੇਗਾ। ਸੇਵਾ ਨਹੀਂ ਕਰਨੀ ਵੀ ਕਿਸੇ ਦੇ ਚਰਨ ਕੁੱਟ ਦਿਆਂ, ਕਿਸੇ ਕੋਈ ਝਾੜੂ ਲਾ ਦਿਆਂ, ਕੋਈ ਝਾੜ ਦਿਆਂ, ਕੋਈ ਹੋਰ ਕਰ ਦਿਆਂ, ਨਾ ਉਹਦੇ ਨਾਲ ਪੀੜਾ ਪਹੁੰਚਾਏ। ਇਹ ਦੁਸ਼ਟ ਬੰਦੇ ਦੀ ਨਿਸ਼ਾਨੀ ਹੈ। ਉਹਦਾ ਬਲ ਦੀ ਵੀ ਦੁਰਵਰਤੋਂ ਹੋਵੇਗੀ, ਉਹਦੇ ਧਨ ਦੀ ਵੀ ਦੁਰਵਰਤੋਂ ਹੋਵੇਗੀ, ਉਹਦੀ ਵਿਦਿਆ ਦੀ ਵੀ ਦੁਰਵਰਤੋਂ ਹੋਵੇ। ਇਹ ਕੋਈ ਜ਼ਰੂਰੀ ਨਹੀਂ ਵੀ ਵਿਦਿਆ ਹੈ ਤੇ ਉਹ ਗੁਰਮੁਖ ਹੀ ਹੈ, ਕਈ ਵਾਰ ਉਹਦੀ ਦੁਰਵਰਤੋਂ ਵੀ ਹੁੰਦੀ ਹੈ। ਸਮਾਪਤੀ ਵੱਲ ਚੱਲਾਂ, ਸਮਾਂ ਤੇ ਉੱਪਰ ਹੋ ਗਿਆ। ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦਸ ਡਿਖਾ ਫਿਰ ਕੇਹੀ ਆ। ਹਜ਼ੂਰ ਕਹਿੰਦੇ ਇਸ ਤਰ੍ਹਾਂ ਬੇਨਤੀ ਕਰਿਆ ਕਰੋ, ਜਿਹੜੇ ਸੁਹਾਗ ਭਾਗ ਵਾਲੇ ਬਣ ਗਏ ਨੇ, ਮੈਨੂੰ ਵੀ ਵਿਖਾ ਅਕਾਲ ਪੁਰਖ ਵਾਹਿਗੁਰੂ ਕਿਸ ਤਰ੍ਹਾਂ ਦਾ ਹੁੰਦਾ। ਗੁਰਮੁਖੋ ਸਮਾਂ ਹੋ ਗਿਆ, ਮੈਂ ਵਿਸਥਾਰ ਜ਼ਿਆਦਾ ਕਰ ਬੈਠਾ, ਦੋ ਬੰਦ ਰਹਿ ਗਏ ਨੇ ਤੇ ਸਮਾਂ ਇਹਨਾਂ ਨੂੰ ਜ਼ਿਆਦਾ ਲੱਗ ਜਾਣਾ। ਇਹਨਾਂ ਦੀ ਵਿਚਾਰ ਫਿਰ ਕਿਤੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਆਪਾਂ ਕਰਾਂਗੇ। ਅੱਜ ਮੈਨੂੰ ਵਿਚਾਰਾਂ ਇੱਥੇ ਸੰਕੋਚਨ ਦੀ ਆਗਿਆ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਤ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ, ਰਾਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ, ਸਭ ਕਿਛੈ ਜਿਸ ਦੇ ਸੋ ਪਾਵੇ। ਸਦਾ ਸਿਵ ਸਾਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਇੱਟੋਂ, ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਤੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਆਨੰਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨ ਹੱਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਰਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕਿਸਾਨ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਦੇ ਰਾਖਿਆ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰਚਦੇ ਸਦਾ ਸਹਾਈ ਦਤਾਰ ਜੀ।

ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖ਼ਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਮਾਸਾ ਕੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ। ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ। ਸੁੱਖਾਂ ਨਾਲ ਬਤੀਤ ਹੋਈ ਹੈ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ।

Bye.

Bye.

0: ਬੋਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ
1: ਮੈਨੂੰ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਤਨ ਮਨ ਜੀਵੈ ਹਰਿ
0: ਨਾਨਕ ਨਾਮ ਮਿਲੇ ਤਾਂ ਜੀ
1: ਤਨ ਮਨ ਜੀਵੈ ਹਰਿ
0: ਮਾਧੋ ਹਮ ਐਸੇ ਤੁਮ ਐਸਾ ਮਾਧੋ ਹਮ
1: ਐਸੇ ਤੁਮ ਐਸਾ
0: ਹਮ ਮੈਲੇ ਤੁਮ ਊਜਲ ਕਰਤ ਹਮ ਨਿਰਗੁਣ ਤੂੰ ਦਾਤਾ ਹਮ ਮੈਲੇ ਤੁਮ ਊਜਲ ਕਰਤ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣ ਤੂੰ ਸਰਬ ਕਲਾ ਕਾ ਗਿਆਤਾ ਹਮ ਮੂਰਖ ਤੁਮ ਚਤੁਰ ਸਿਆਣ ਤੂੰ ਸਰਬ ਕਲਾ ਕਾ ਗਿਆਤਾ
1: ਮਾਧੋ ਹਮ ਐਸੇ ਤੂੰ ਐਸਾ
0: ਮਾਧੋ
1: ਹਮ ਐਸੇ ਤੂੰ ਐਸਾ
0: ਹਮ ਪਾਪੀ ਤੁਮ
1: ਪਾਪ ਖੰਡਨ ਨੀਕੋ ਠਾਕੁਰ ਦੇਸਾ
0: ਹਮ ਪਾਪੀ ਤੁਮ
1: ਪਾਪ ਖੰਡਨ
0: ਨੀਕੋ ਠਾਕੁਰ ਦੇਸਾ ਰਹਾ
1: ਤੁਮ ਸਭ ਸਾਜੇ ਸਾਜਨ ਵਾਜੇ
0: ਜਿਓ ਪਿੰਡ ਦੇ ਪ੍ਰਾਣਾ ਤੁਮ ਸਭ ਸਾਜੇ ਸਾਜਨ ਵਾਜੇ ਜਿਓ ਪਿੰਡ ਦੇ ਪ੍ਰਾਣਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ
1: ਨਿਰਗੁਣਿਆਰੇ ਗੁਣ ਨਹੀਂ ਕੋਈ
0: ਤੁਮ ਦਾਨ ਦਿਓ ਮਿਹਰਬਾਨਾ
1: ਤੁਮ ਕਰੋ ਭਲਾ ਹਮ
0: ਭਲੋ ਨ
1: ਜਾਣੈ
0: ਤੁਮ ਸਦਾ ਸਦਾ ਦਿਆਲ
1: ਤੁਮ ਕਰੋ ਭਲਾ ਹਮ ਭਲੋ ਨ ਜਾਣੈ ਤੁਮ ਸਦਾ ਸਦਾ ਦਿਆਲ
0: ਤੁਮ ਸੁਖਦਾਈ ਪੁਰਖ
1: ਬਿਦਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰਾਖੋ ਆਪਣੇ ਬਾਲਾ
0: ਤੁਮ ਨਿਦਾਨ ਅਟਲ ਸੁਲਤਾਨ ਜੀ ਜਨ ਸਭ ਜਾਚੈ ਤੁਮ ਨਿਦਾਨ ਅਟਲ ਸੁਲਤਾਨ
1: ਜੀ ਜਨ ਸਭ ਜਾਚੈ
0: ਕੌਣ
1: ਹਮ ਇਹ ਹਵਾਲਾ ਰਾਖ ਸੰਤਨ ਕੇ ਪਾਛੈ
0: ਕੌਣ ਹਮ ਇਹ ਹਵਾਲਾ ਰਾਖ ਸੰਤਨ ਕੇ ਪਾਛੈ

ਤਿੰਨ ਪਵਿੱਤਰ ਪਰਮ ਪਦ ਪਾਏ, ਜਿਨ ਕੈ ਅੰਤਰ ਬਸਿਆ ਮੇਰਾ ਹਰ ਹਰ।

गुर प्रसादी को बिरला छूटा तिस जन का हो बलिहारी जिन शिष्ट सा

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ,

ਜਿਸ ਪਾਸ ਬੈਠਿਆ ਸੋਹੀਆ ਸਭਨਾਂ ਦਾ ਵੇਸਾ ਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਮਾ ਗੁਣ ਗੋਬਿੰਦ ਗਾਇਓ ਨਹੀਂ ਜਨਮੇ ਆਕਾਰ ਥਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨਾ

ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ।

ਕਾਲਾ ਰਾਗ ਇੱਕ ਸੰਗ ਪੰਜ ਬਰੰਗਨਾ ਸੰਗ ਅਲਾਪੇ ਅਠੋ ਨੰਦਨਾ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬੁਲਾਵਲੀ ਪੁਨਿਆਕੀ ਗਾਵੇ ਬੰਗਲੀ ਪੁਨ ਸੁਲੇਖੀ ਕੀ ਪਈ ਬਾਰੀ ਏ ਭੈਰੋਂ ਕੀ ਪਾਂਚੋ ਨਾਰੀ ਪੰਚਮ ਅਰਗਦ ਸਾਗ ਸੁਨਾਵੀ ਬੰਗਾਲ ਮਦ ਮਾਧਵ ਗਾਵੇ ਲਲਿਤ ਬੁਲਾਵਲ ਗਾਵੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ।

ਸਾਗਰਾ ਔਰ ਗੌਂਡ ਗੰਭੀਰਾ ਇਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਹਿਗ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਰਠ ਗੋਣ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ ਉੱਚਾ ਸੁਰ ਸੂਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਸਾਦਾ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਏ, ਭਗਤ ਵਛਲ ਤਿਹੁ ਲੋਏ ਜੀਉ, ਗੁਰ ਸ਼ਬਦ ਸੁਮਾਵੇ ਅਵਰ ਨਾ ਜਾਣੇ ਕੋਏ ਜੀਉ, ਅਵਰੋ ਨਾ ਜਾ

ਨਾਉ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਅਰਧਾਰ ਕਿਰਪਾ ਸਤਿਗੁਰ ਮੇ ਲਾਇਆ ਧਨ ਧਨ ਕਹੇ ਸੁਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗੱਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੇ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੇ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਅਰ ਸਤਿਗੁਰੂ ਪਹਿਨਾਵੇ ਸਤਿਗੁਰੂ ਪਰਤਖ ਹੁੰਦੇ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕਿਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲ

ਅਗੋਂ ਵਾਸਤੇ ਸਮਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਪਹਾਉ, ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ, ਆਵਾਗਾਉਣ ਦੇ ਗੇੜ ਤੋਂ ਰਹਿਤ ਕਰਨਾ, ਪਿੱਛੇ ਸਰਬੱਤ ਪਰਿਵਾਰ ਸਾਕ ਸੰਬੰਧੀਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਪਛਾਕੇ ਹਾਜ਼ਰ ਹੋਏ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਪੜਦੇ ਟੱਕਣੇ ਅੰਗ ਸੰਗ ਸਹਾਈ ਹੋਣਾ, ਕੜਾ ਪ੍ਰਸ਼ਾਦ ਦੀ ਦੇਖ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਈ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਬਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਦਿਨ ਆਵੇ ਸੋ ਦਿਨ ਜਾਹੀ,